0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਹਰਜੀਤ ਕੌਰ। ਅੱਜ ਅਸੀਂ ਤੁਹਾਨੂੰ ਸਿਹਤ ਸੰਭਾਲ ਪ੍ਰੋਗਰਾਮ 'ਚ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ ਵਿਸ਼ੇ 'ਤੇ ਡਾਕਟਰ MS ਭਾਟੀਆ ਨਾਲ ਕੀਤੀ ਗੱਲਬਾਤ ਸੁਣਵਾਵਾਂਗੇ ਅਤੇ ਕੁਝ ਲੋਕ ਗੀਤ ਵੀ ਸੁਣਾਂਗੇ। ਸਰੋਤਿਓ, ਅੱਜ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਯਾਨੀ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਤੁਸੀਂ ਵੇਖਦੇ ਹੋ ਅੱਜ ਕੱਲ੍ਹ ਆਤਮ ਹੱਤਿਆ ਦੇ ਮਾਮਲੇ ਵੱਧਦੇ ਜਾ ਰਹੇ ਨੇ, ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤਾਈਂ। ਕਾਰਨ ਕੋਈ ਵੀ ਰਿਹਾ ਹੋਵੇ, ਪਰ ਆਤਮ ਹੱਤਿਆ ਦੀ ਵੱਧਦੀ ਪ੍ਰਵਿਰਤੀ ਉੱਤੇ ਕਾਬੂ ਪਾਉਣਾ ਜ਼ਰੂਰੀ ਏ ਤੇ ਇਹ ਤਾਂ ਹੀ ਸੰਭਵ ਏ ਜਦੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ, ਅਜਿਹੇ ਉਪਾਅ ਕੀਤੇ ਜਾਣ ਕਿ ਹੋਣ ਵਾਲੀ ਆਤਮ ਹੱਤਿਆ ਨੂੰ ਰੋਕਿਆ ਜਾ ਸਕੇ। ਹੈਰਾਨਗੀ ਦੀ ਗੱਲ ਹੈ ਕਿ ਦੁਨੀਆ 'ਚ ਤਕਨੀਕੀ ਖੇਤਰ ਤੇ ਅਰਥ ਵਿਵਸਥਾ 'ਚ ਸਭ ਤੋਂ ਅੱਗੇ ਲੰਘ ਜਾਣ ਵਾਲਾ ਦੇਸ਼ ਚੀਨ। ਜੀ ਹਾਂ, ਚੀਨ 'ਚ ਹਰ ਸਾਲ ਤਕਰੀਬਨ 20 ਲੱਖ ਲੋਕੀ ਆਤਮ ਹੱਤਿਆ ਕਰਦੇ ਨੇ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਲੈ ਕੇ 34 ਸਾਲ ਦੇ ਵਿਚਕਾਰ ਏ। ਇਹ ਗੱਲ ਇੱਕ ਰਿਸਰਚ ਦੇ ਮੁਤਾਬਕ ਕਹੀ ਗਈ ਏ ਤੇ ਇਹਨਾਂ 'ਚ 75% ਦੀ ਆਤਮ ਹੱਤਿਆ ਪੇਂਡੂ ਇਲਾਕਿਆਂ 'ਚ ਹੁੰਦੀਆਂ ਨੇ ਤੇ ਇਹਨਾਂ ਅੰਕੜਿਆਂ 'ਚ 25% ਦੀ ਆਤਮ ਹੱਤਿਆ ਕਰਨ ਵਾਲੀਆਂ ਔਰਤਾਂ ਹਨ। ਹੋਰ ਦੇਸ਼ਾਂ 'ਚੋਂ ਵੀ ਆਤਮ ਹੱਤਿਆ ਹੋਣ ਦੀਆਂ ਖਬਰਾਂ ਲਗਾਤਾਰ ਮਿਲਦੀਆਂ ਰਹਿੰਦੀਆਂ ਨੇ। ਇਸੇ ਲਈ ਇਹ ਦਿਵਸ ਸੰਸਾਰ ਭਰ 'ਚ ਅੱਜ ਦੇ ਦਿਨ ਮਨਾਉਂਦੇ ਨੇ ਕਿ ਆਤਮ ਹੱਤਿਆ ਦੇ ਮਾਮਲੇ ਘੱਟ ਕੀਤੇ ਜਾ ਸਕਣ। ਇੱਥੇ ਇਹ ਵੀ ਵਿਚਾਰਨ ਯੋਗ ਗੱਲ ਹੈ ਕਿ ਇਹ ਮਾਮਲੇ ਸਰਕਾਰ, ਸੰਸਥਾਵਾਂ ਜਾਂ ਡਾਕਟਰ, ਇਹ ਸਾਰੇ ਅਦਾਰੇ ਆਪਣੇ ਪੱਧਰ ਤੇ ਆਤਮ ਹੱਤਿਆ ਨੂੰ ਰੋਕਣ ਦੀਆਂ ਸਲਾਹਾਂ, ਸੈਮੀਨਾਰ, ਲੈਕਚਰ, ਕਿਤਾਬਾਂ ਰਾਹੀਂ ਬਥੇਰੇ ਯਤਨ ਕਰ ਰਹੇ ਨੇ, ਪਰ ਪ੍ਰੋਫੈਸਰ ਡੀ ਲੀਓ ਨੇ ਬਹੁਤ ਪ੍ਰਭਾਵਸ਼ਾਲੀ ਗੱਲ ਆਖੀ ਏ ਕਿ ਸਥਾਨੀ ਪੱਧਰ ਤੇ ਯਾਨੀ ਲੋਕਲ ਪੱਧਰ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਏ ਕਿ ਅਸੀਂ ਆਪਣੇ ਆਲੇ ਦੁਆਲੇ ਖਤਰੇ 'ਚ ਪਈਆਂ ਜ਼ਿੰਦਗੀਆਂ ਨੂੰ ਬਚਾਉਣ 'ਚ ਮਦਦ ਕਰੀਏ। ਬੜੀ ਸਟੀਕ ਗੱਲ ਏ, ਇਹ ਸੰਭਵ ਹੈ ਤੇ ਅਸੀਂ ਇਸ ਨੂੰ ਕਰ ਸਕਦੇ ਹਾਂ। ਪਰ ਆਤਮ ਹੱਤਿਆ ਕਰਨ ਦੇ ਕਾਰਨ ਕੀ ਹਨ, ਇਹ ਮਾਮਲੇ ਕਿਉਂ ਵੱਧ ਰਹੇ ਨੇ ਤੇ ਇਸ ਸਮੱਸਿਆ ਨੂੰ ਕਿਵੇਂ ਕਾਬੂ 'ਚ ਕੀਤਾ ਜਾ ਸਕਦਾ ਹੈ, ਇਸ ਤੇ ਵੇਰਵੇ ਨਾਲ ਚਾਨਣ ਪਾਉਣ ਲਈ ਅਸੀਂ ਤੁਹਾਨੂੰ ਸਿਹਤ ਸੰਭਾਲ ਪ੍ਰੋਗਰਾਮ 'ਚ ਇੱਕ ਇੰਟਰਵਿਊ ਸੁਣਵਾ ਰਹੇ ਹਾਂ ਜਿਸ ਦਾ ਵਿਸ਼ਾ ਹੀ ਇਹੀ ਹੈ, ਆਤਮ ਹੱਤਿਆ ਦੀ ਪ੍ਰਵਰਤੀ ਦੀ ਰੋਕਥਾਮ। ਤੇ ਇਸ ਵਿਸ਼ੇ ਤੇ ਡਾਕਟਰ MS ਭਾਟੀਆ ਨਾਲ ਗੱਲਬਾਤ ਕਰ ਰਹੇ ਨੇ ਪਰਵਿੰਦਰ ਕੌਰ।
1: ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਇਸ ਵਿਸ਼ਵ ਆਤਮ ਹੱਤਿਆ ਦਿਵਸ ਉੱਪਰ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ ਬਾਰੇ ਜਾਣਕਾਰੀ ਲਵਾਂਗੇ। ਆਤਮ ਹੱਤਿਆ ਕੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਇਸ ਦੇ ਰਿਸਕ ਫੈਕਟਰ ਕੀ ਨੇ, ਕਿਵੇਂ ਇਸ ਨੂੰ ਬਚਾਇਆ ਜਾ ਸਕਦਾ ਹੈ ਤੇ ਕਿਹੜੇ ਕਿਹੜੇ ਉਪਰਾਲੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਇਸ ਨੂੰ ਘਟਾਉਣ ਵਾਸਤੇ, ਇਹਨਾਂ ਸਭ ਜਾਣਕਾਰੀ ਵਾਸਤੇ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ MS ਭਾਟੀਆ ਜੀ। ਡਾਕਟਰ MS ਭਾਟੀਆ ਹੈੱਡ ਆਫ ਡਿਪਾਰਟਮੈਂਟ ਗੁਰਤੇਗ ਬਹਾਦਰ ਹੋਸਪਿਟਲ ਐਜ਼ ਏ ਮਨੋਵਿਗਿਆਨਿਕ ਡਾਕਟਰ ਦੇ ਤੌਰ 'ਤੇ ਇਸ ਟਾਈਮ ਰਿਟਾਇਰ ਹੋ ਚੁੱਕੇ ਨੇ ਅਤੇ ਸਭ ਤੋਂ ਪਹਿਲਾਂ ਆਪ ਜੀ ਦਾ ਜੀ ਆਇਆਂ ਨੂੰ ਸਾਡੇ ਪ੍ਰੋਗਰਾਮ ਵਿੱਚ।
2: ਹਾਂਜੀ, ਬਹੁਤ ਬਹੁਤ ਮਿਹਰਬਾਨੀ।
1: ਡਾਕਟਰ ਸਾਹਿਬ, ਆਤਮ ਹੱਤਿਆ ਦਿਵਸ ਦੇ ਉੱਪਰ ਅੱਜ ਆਪਾਂ ਜਾਣਕਾਰੀ ਲੈ ਰਹੇ ਹਾਂ ਕਿ ਆਤਮ ਹੱਤਿਆ ਹੁੰਦੀ ਕੀ ਹੈ।
2: ਆਤਮ ਹੱਤਿਆ ਅਸੀਂ ਇਹ ਕਹਿ ਸਕਦੇ ਹਾਂ ਕਿ ਆਦਮੀ ਜਦੋਂ ਖੁਦ ਆਪਣੇ ਇੰਟੈਂਸ਼ਨ ਦੇ ਨਾਲ, ਆਪਣੇ ਜਾਣਕਾਰੀ ਦੇ ਵਿੱਚ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਖਤਮ ਕਰ ਲੈਂਦਾ ਹੈ, ਉਹਨੂੰ ਅਸੀਂ ਆਤਮ ਹੱਤਿਆ ਕਹਿੰਦੇ ਹਾਂ।
1: ਤਾਂ ਡਾਕਟਰ ਸਾਹਿਬ, ਜਾਂ ਆਤਮ ਹੱਤਿਆ ਨੂੰ ਅੱਜ ਵੀ ਕਿਹਾ ਨੂੰ ਕ੍ਰਾਈਮ ਮੰਨਦੇ ਨੇ ਕਿ ਇਸ ਨੂੰ ਅਸੀਂ ਲੀਗਲ ਐਕਟ ਦੇ ਤੌਰ 'ਤੇ ਲੈਂਦੇ ਹਾਂ?
2: ਪਹਿਲੇ ਇਹਨੂੰ ਅਰਥ ਸੀ ਕਾਨੂੰਨੀ ਰੂਪ ਵਿੱਚ ਕ੍ਰਾਈਮ ਮੰਨਦੇ ਸੀ, ਅਤੇ ਹੁਣ ਇਹਨਾਂ ਨੇ ਮੈਂਟਲ ਹੈਲਥ ਕੇਅਰ ਐਕਟ ਜਿਹੜਾ ਇੰਡੀਆ ਦਾ ਆਇਆ ਹੈ, ਨਵਾਂ ਮੈਂਟਲ ਹੈਲਥ ਐਕਟ, ਉਹ 2017 ਦੇ ਵਿੱਚ ਉਹਦੇ 'ਚ ਇਹਨੂੰ ਕ੍ਰਾਈਮ ਤੋਂ ਹਟਾ ਦਿੱਤਾ, ਡੀਕ੍ਰਿਮੀਨਲਾਈਜ਼ ਕਰ ਦਿੱਤਾ। ਪਰ ਅਗਰ ਇਹਨੂੰ ਆਤਮ ਹੱਤਿਆ ਨੂੰ ਕੋਈ ਅਗਰ ਪ੍ਰਵਿਰਤੀ ਨੂੰ ਵਧਾਉਂਦਾ ਹੈ, ਕੋਈ ਰਿਸ਼ਤੇਦਾਰ, ਕੋਈ ਫਰੈਂਡ ਜਾਂ ਕੋਈ ਹੋਰ ਆਦਮੀ, ਤੇ ਤਦ ਉਹ ਹਲੇ ਵੀ ਕ੍ਰਾਈਮ ਹੈ।
1: ਮਤਲਬ ਨਾ, ਜੇ ਉਕਸਾਉਂਦਾ ਕਿਸੇ ਪਰਸਨ ਨੂੰ ਕਿ ਤੁਸੀਂ ਆਤਮ ਹੱਤਿਆ ਕਰ ਲਓ, ਇਸ ਤਰ੍ਹਾਂ ਸੋਲੂਸ਼ਨ, ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਇਹੀ ਆਤਮ ਹੱਤਿਆ ਕਰਨਾ, ਤੇ ਉਹਨੂੰ ਕ੍ਰਾਈਮ ਮੰਨਿਆ ਜਾਏਗਾ।
2: ਕ੍ਰਾਈਮ ਇਸ ਕਰਕੇ ਹਟਾਇਆ ਕਿਉਂਕਿ ਜਿਹੜਾ ਆਦਮੀ ਆਤਮ

0: ਜਾਂ ਦੀ ਕੋਸ਼ਿਸ਼ ਕਰਦਾ ਜਾਂ ਆਤਮ ਹੱਤਿਆ ਕਰ ਲੈਂਦਾ ਹੈ, ਉਹ ਆਲਰੇਡੀ ਇੰਨੇ ਟੈਨਸ਼ਨ ਦੇ ਵਿੱਚ ਹੈ, ਇੰਨੇ ਪੇਨ ਵਿੱਚ ਹੈ, ਅਤੇ ਉਹਨੂੰ ਅਗਰ ਫਿਰ ਅਸੀਂ ਪੁਲਿਸ 'ਤੇ ਉਹਦੀ ਐੱਫ ਆਈ ਆਰ ਦਰਜ ਕਰਕੇ ਔਰ ਕਾਨੂੰਨੀ ਕਾਰਵਾਈ ਦੇ ਵਿੱਚ ਉਹਨੂੰ ਪਾਈਏ ਤਾਂ ਹੋਰ ਉਹਨੂੰ ਪ੍ਰੋਬਲਮ ਵੱਧਦੀ ਹੈ। ਐਸੀ ਕਰਕੇ ਉਹ ਕ੍ਰਾਈਮ ਹਟਾ ਦਿੱਤਾ ਗਿਆ, ਇਲਾਜ ਦੀ ਉਹਨੂੰ ਜ਼ਰੂਰਤ ਹੈ, ਔਰ ਅਗਰ ਕ੍ਰਾਈਮ ਸੁਸਾਈਡ ਕਰ ਲੈਂਦਾ ਤਾਂ ਪੁਲਿਸ ਐੱਫ ਆਈ ਆਰ ਦਰਜ ਕਰਦੀ ਹੈ ਇਸ ਕਰਕੇ ਕਿ ਬਈ ਉਹਨੂੰ ਕਿਸੇ ਨੇ ਉਕਸਾਇਆ ਤਾਂ ਨਹੀਂ ਸੀਗਾ, ਜਾਂ ਕੋਈ ਹੋਰ ਕਾਰਨ ਤਾਂ ਨਹੀਂ ਸੀ ਕਿ ਉਹਨੂੰ ਪੋਇਜ਼ਨ ਕੀਤਾ ਹੋਏ ਜਿਹਦੇ ਕਰਕੇ ਉਹਦੀ ਡੈਥ ਹੋਈ ਹੈ।
1: ਤੇ ਜਿਸ ਬੰਦੇ ਨੇ ਆਤਮ ਹੱਤਿਆ ਕਰ ਲਿੱਤੀ ਹੈ ਤੇ ਉਹਨੂੰ ਕਿੱਦਾਂ ਕ੍ਰਿਮੀਨਲਾਈਜ਼ ਕਰ ਸਕਦੇ ਨੇ, ਕਿ ਉਹਦੇ ਘਰਦਿਆਂ ਨੂੰ ਕਰਦੇ ਨੇ, ਕਿ ਆ ਪੁਲਿਸ ਇਹ ਲੱਭਦੀ ਹੈ ਕਿ ਕਿੰਨੇ ਆਤਮ ਹੱਤਿਆ ਵਾਸਤੇ ਉਕਸਾਇਆ ਉਹਨਾਂ ਨੂੰ?
0: ਹਾਂ, ਪੁਲਿਸ ਜਿਹੜੀ ਹੈ ਨਾ ਉਹ ਹਰ ਐਂਗਲ 'ਤੇ ਇਨਵੈਸਟੀਗੇਟ ਕਰਦੀ ਹੈ ਕਿ ਬਈ ਰਿਸ਼ਤੇਦਾਰਾਂ ਨੇ ਉਕਸਾਇਆ ਤਾਂ ਨਹੀਂ ਸੀਗਾ, ਜਾਂ ਫਿਰ ਜਿੱਥੇ ਉਹ ਕੰਮ ਕਰਦਾ ਹੈ ਉੱਥੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਸੀਗੀ ਜਿਹਦੇ ਕਰਕੇ ਉਹਨੂੰ ਉਕਸਾਇਆ ਗਿਆ।
1: ਤੇ ਡਾਕਟਰ ਸਾਹਿਬ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਕਿ ਸੁਸਾਈਡ ਕ੍ਰਿਮੀਨਲਾਈਜ਼ ਹੈ ਕਿ ਨਹੀਂ ਹੈ, ਪਰ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਸੁਸਾਈਡ ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਰਿਸਕ ਫੈਕਟਰ ਕੀ ਨੇ, ਕਿਸ ਕਿਸ ਤਰੀਕੇ ਨਾਲ ਜਾਂ ਕਿਹੜੇ ਕਿਹੜੇ ਲੋਕ ਜ਼ਿਆਦਾ ਇਸ ਸੁਸਾਈਡ ਕਰਨ ਦੇ ਮਾਮਲੇ ਵਿੱਚ ਆ ਜਾਂਦੇ ਨੇ?
0: ਇੱਕ ਤਾਂ ਅਸੀਂ ਕਹਿੰਦੇ ਹਾਂ ਇੰਪਲਸਿਵ ਸੁਸਾਈਡ। ਇੰਪਲਸਿਵ ਸੁਸਾਈਡ ਹੁੰਦਾ ਕਿ ਆਦਮੀ ਦੇ ਕਦੀ ਵੀ ਇੰਪਲਸ ਆਈ ਔਰ ਇੰਪਲਸ ਐਸੀ ਹੁੰਦੀ ਕਿ ਉਹਨੂੰ ਲੱਗਦਾ ਕਿ ਮੇਰਾ ਸਭ ਕੁਝ ਖਤਮ ਹੋ ਗਿਆ। ਉਹ ਕਿਸੇ ਸਟ੍ਰੈਸ ਕਰਕੇ ਹੋ ਸਕਦਾ ਹੈ, ਕੋਈ ਫਾਈਨੈਂਸ਼ੀਅਲ ਡਿਫੀਕਲਟੀ ਕਰਕੇ ਹੋ ਸਕਦਾ ਹੈ, ਜਾਂ ਕਿਸੇ ਦੀ ਡੈਥ ਕਰਕੇ ਹੋ ਸਕਦਾ ਹੈ,
1: ਘਰੇਲੂ ਝਗੜੇ ਕਰਕੇ ਵੀ ਹੋ
0: ਹਾਂ
1: ਸਕਦਾ
0: ਕੋਈ ਝਗੜੇ
1: ਹੋਏਗਾ।
0: ਕਰਕੇ ਹੋ ਸਕਦਾ ਹੈ। ਤਾਂ ਇੱਕਦਮ ਉਹਦੇ 'ਚ ਆਈਡੀਆ ਆਉਂਦਾ ਤਾਂ ਉਹ ਸੁਸਾਈਡ ਕਰ ਲੈਂਦਾ ਹੈ। ਦੂਸਰਾ ਹੁੰਦਾ ਜਿਸਨੂੰ ਇਹਨੇ ਕਹਿੰਦੇ ਪਲਾਨਿੰਗ, ਕਈ ਵਾਰੀ ਉਹਦੇ 'ਚ ਆਈਡੀਆ ਆਉਂਦੇ ਨੇ, ਉਹ ਪਲਾਨ ਕਰਦਾ ਆਪਣੀ ਸੁਸਾਈਡ ਨੂੰ। ਉਹ ਪਲਾਨਿੰਗ ਐਸੇ ਜਾਂ ਤਾਂ ਕੋਈ ਉਹਨੂੰ ਫਿਜੀਕਲ ਇਲਨੈਸ ਹੋਵੇ, ਜਿਸ ਤਰ੍ਹਾਂ ਕਰੋਨਿਕ ਅਸੀਂ ਕਹਿੰਦੇ ਨਾ ਸਰੀਰਕ ਰੋਗ,
1: ਬਹੁਤ ਪੁਰਾਣੀ ਕੋਈ
0: ਹਾਂ
1: ਬਿਮਾਰੀ ਚੱਲ ਰਹੀ
0: ਸ਼ੂਗਰ
1: ਹੈ,
0: ਹੈ ਬਲੱਡ ਪ੍ਰੈਸ਼ਰ ਹੈ ਜੋ ਕੰਟਰੋਲ ਨਹੀਂ ਹੋ ਰਹੀ, ਜਾਂ ਕੈਂਸਰ, ਕੈਂਸਰ ਵਾਲੇ ਪੇਸ਼ੈਂਟ ਜਿਹਨਾਂ ਲੱਗਦਾ ਕਿ ਹੁਣ ਮੇਰੀ ਡੈਥ ਪੱਕੀ ਹੈ ਔਰ ਮੇਰਾ ਬਰਡਨ ਹੈ ਫੈਮਿਲੀ ਦੇ ਉੱਪਰ। ਔਰ ਦੂਸਰੇ ਗਰੁੱਪ ਹੁੰਦਾ ਜਿਹਨੂੰ ਕਹਿੰਦੇ ਅਸੀਂ ਕਿ ਮਾਨਸਿਕ ਰੋਗ। ਮਾਨਸਿਕ ਰੋਗ ਦੇ ਡਿਪਰੈਸ਼ਨ ਸਭ ਤੋਂ ਜ਼ਿਆਦਾ ਕਾਮਨ ਹੈ ਜਿਹਦੇ 'ਚ ਆਦਮੀ ਸੁਸਾਈਡ ਕਰਦਾ ਹੈ। ਡਿਪਰੈਸ਼ਨ ਦੇ ਇਲਾਵਾ ਜਿਹੜੇ ਨੇ ਬਹੁਤ ਸਾਰੇ ਡਿਸਆਰਡਰਸ ਹੁੰਦੇ ਨੇ, ਜਿਸ ਤਰ੍ਹਾਂ ਬਿਮਾਰੀਆਂ, ਸਾਈਕੋਸਿਸ ਹੈ, ਸਕਿਜ਼ੋਫਰੇਨੀਆ ਹੈ, ਔਰ ਐਡਿਕਸ਼ਨ ਹੈ। ਅੱਜ ਕੱਲ੍ਹ ਐਡਿਕਸ਼ਨ ਵੀ ਬੜਾ ਕਾਮਨ ਹੈ, ਜਿਹੜਾ ਨਸ਼ਾ ਕਰਨਾ, ਅਤੇ ਨਸ਼ਾ ਦੀ ਪ੍ਰਵਿਰਤੀ ਦੇ ਵਿੱਚ ਵੀ ਆਦਮੀ ਨੂੰ ਕਈ ਵਾਰੀ ਸੁਸਾਈਡ ਦੀ ਜਿਹੜੀ ਇੰਟੈਂਸ਼ਨ ਹੈ ਉਹ ਵੱਧ ਜਾਂਦੀ ਹੈ, ਅਤੇ ਉਹ ਸੁਸਾਈਡ ਕਰ ਸਕਦਾ। ਅਤੇ ਇਹ ਸਾਰੇ ਜਿਹੜੇ ਕਾਰਨ ਨੇ ਨਾ, ਮੇਨ ਕਾਰਨ ਨੇ। ਬਾਕੀ ਫੈਮਿਲੀ ਦੇ ਸੁਸਾਈਡ ਕਿਸੇ ਨੇ ਕੀਤਾ ਹੋਏ ਜਾਂ ਉਹਨੇ ਪਹਿਲੇ ਕਦੀ ਕੋਸ਼ਿਸ਼ ਕੀਤੀ ਹੋਏ, ਤਾਂ ਉਹਦੇ ਰਿਸਕ ਜਿਹੜਾ ਵੱਧ ਜਾਂਦਾ ਹੈਗਾ। ਮਤਲਬ ਜਿਹਨੂੰ ਕਹਿੰਦੇ ਅਸੀਂ ਜੈਨੇਟਿਕ ਕਾਰਨ, ਜੈਨੇਟਿਕ ਕਾਰਨ ਇਨਡਾਇਰੈਕਟਲੀ ਮਾਨਸਿਕ ਰੋਗ ਵਧਾਉਂਦੇ ਨੇ, ਜਿਸ ਤਰ੍ਹਾਂ ਡਿਪਰੈਸ਼ਨ ਦਾ ਚਾਂਸ ਜ਼ਿਆਦਾ ਹੋ ਜਾਏਗਾ, ਸਕਿਜ਼ੋਫਰੇਨੀਆ ਜ਼ਿਆਦਾ ਹੋਏਗਾ, ਉਹਦੇ ਨਾਲ ਸੁਸਾਈਡ ਦਾ ਰਿਸਕ ਵੀ ਹੋ ਸਕਦਾ, ਅਤੇ ਬਾਕੀ ਫੈਮਿਲੀ ਮੈਂਬਰ ਉਹਨੇ ਰਿਸਕ ਵੱਧ ਜਾਂਦਾ ਹੈਗਾ।
1: ਮਤਲਬ ਦੇਖਾ ਦੇਖੀ ਵੀ ਕਰ ਲੈਂਦੇ ਨੇ,
0: ਦੇਖਾ ਦੇਖੀ ਵੀ ਕਰ ਲੈਂਦੇ
1: ਕਿ ਮਤਲਬ ਕਿਸੇ ਵੱਡੇ ਨੇ ਘਰ 'ਚ ਇੱਦਾਂ ਕੀਤਾ ਤਾਂ ਛੋਟਾ ਬੱਚੇ ਦੇ ਮਨ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਆਇਆ ਤਾਂ ਉਸ ਦਬਾਅ ਦੇ ਵਿੱਚ ਉਹਨੇ ਵੱਡੇ ਦੇ ਉਹਦੇ ਕਦਮਾਂ 'ਤੇ ਤੁਰਨਾ ਸ਼ੁਰੂ ਕਰਤਾ ਅਤੇ ਉਸ ਉਹਨੇ ਵੀ ਉਹੀ ਕਦਮ ਚੁੱਕੇ ਜੋ ਉਹਦੇ ਵੱਡਿਆਂ ਨੇ ਚੁੱਕੇ ਸੀ, ਸੁਸਾਈਡ ਕਰ ਲਿਆ। ਇੱਦਾਂ ਵੀ ਹੋ
0: ਕਈ
1: ਜਾਂਦਾ,
0: ਵਾਰੀ ਤੁਸੀਂ ਦੇਖਿਆ ਹੋਇਆ, ਖਬਰਾਂ ਵੀ ਆਉਂਦੀਆਂ ਨੇ, ਜਿਸ ਤਰ੍ਹਾਂ ਫੈਮਿਲੀ ਪੈਕਟ ਕਹਿੰਦੇ ਹਾਂ ਅਸੀਂ। ਫੈਮਿਲੀ ਪੈਕਟ ਜਿਸ ਤਰ੍ਹਾਂ ਇੱਕ ਆਦਮੀ ਨੇ ਸੁਸਾਈਡ ਦੀ ਟੈਂਡੈਂਸੀ ਹੈਗੀ, ਉਹ ਮਰਨਾ ਚਾਹੁੰਦਾ, ਉਹ ਬਾਕੀ ਲੋਕਾਂ ਨੂੰ ਵੀ ਮੋਟੀਵੇਟ ਕਰਦਾ ਹੈ ਕਿ ਬਾਈ ਤੁਸੀਂ ਵੀ ਹੁਣ ਬੱਚਿਆ ਕੁਛ ਨਹੀਂ ਹੈਗਾ, ਤੁਸੀਂ ਸੁਸਾਈਡ ਕਰੋ। ਜਿਸ ਤਰ੍ਹਾਂ ਹਸਬੈਂਡ ਨੇ ਵਾਈਫ ਨੂੰ ਪੋਇਜ਼ਨ ਕਰ ਦਿੱਤਾ, ਫਿਰ ਬੱਚਿਆਂ ਨੂੰ ਕਰ ਦਿੱਤਾ, ਫਿਰ ਆਪਣੇ ਆਪ ਸੁਸਾਈਡ ਕਰ ਲਿੱਤਾ, ਇਹਨੂੰ ਫੈਮਿਲੀ ਪੈਕਟ ਕਰਨਾ। ਜਿਸ ਤਰ੍ਹਾਂ ਕੋਈ ਬਰਡਨ ਹੁੰਦਾ, ਜਿਸ ਤਰ੍ਹਾਂ ਤੁਸੀਂ ਕਹਿ ਲਓ ਕਿ ਕਿਸੇ ਨੇ ਕੋਈ ਫਾਈਨੈਂਸ਼ੀਅਲ ਬਰਡਨ ਹੈ, ਲੋਨ ਲਿੱਤਾ ਹੋਇਆ ਹੈ, ਅਤੇ ਉਹਨੂੰ ਕੋਈ ਇੰਨਾ ਪਰੇਸ਼ਾਨੀ ਹੈ ਕਿ ਉਹਨੂੰ ਲੱਗਦਾ ਮੇਰੀ ਜੋਬ ਚਲੀ ਗਈ, ਹੁਣ ਮੈਂ ਫੈਮਿਲੀ ਵਾਸਤੇ ਵੀ ਲੁੱਕ ਆਫਟਰ ਨਹੀਂ ਕਰ ਸਕਦਾ ਔਰ ਨਾ ਹੀ ਮੈਂ ਲੋਨ ਵਾਪਿਸ ਕਰ ਸਕਦਾ, ਅਤੇ ਉਹ ਵੀ ਸੁਸਾਈਡ ਕਰ ਲੈਂਦਾ ਹੈਗਾ। ਅਤੇ ਐਸੀ ਐਸੀ ਕੰਡੀਸ਼ਨਸ ਨੇ ਜਿਹਨੂੰ ਅਸੀਂ ਫੈਮਿਲੀ ਪੈਕਟ ਕਰਦੇ ਹਾਂ, ਪੂਰੀ ਫੈਮਿਲੀ ਦੀ ਫੈਮਿਲੀ ਖਤਮ ਹੋ ਜਾਂਦੀ ਹੈ। ਅੱਜ ਕੱਲ੍ਹ ਖਬਰਾਂ ਕਾਫੀ ਆਉਂਦੀਆਂ ਨੇ
1: ਹਾਂਜੀ ਹਾਂਜੀ
0: ਕਿ ਜਿਹਦੇ 'ਚ ਫੈਮਿਲੀ ਪੂਰੀ ਦੀ ਪੂਰੀ ਖਤਮ ਹੋ ਜਾਂਦੀ ਹੈ।
1: ਤੇ ਇਹਦੇ ਲੱਛਣ ਕੀ ਹੋਣਗੇ, ਕਿ ਅਸੀਂ ਕਿਵੇਂ ਪਛਾਣੀਏ ਕਿ ਇਹ ਬੰਦਾ ਹੁਣ ਸੁਸਾਈਡ ਕਰਨ ਜਾ ਰਿਹਾ ਹੈ? ਇਹ ਬਜ਼ੁਰਗ ਜਿਹੜੇ ਹੈਗੇ ਉਹਨਾਂ ਦੇ ਕੀ ਲੱਛਣ, ਕਿ ਬੱਚਿਆਂ ਦੇ ਵੱਡਿਆਂ ਦੇ ਲੱਛਣ ਵੱਖਰੇ ਵੱਖਰੇ ਵੀ ਹੁੰਦੇ ਨੇ ਕਿ ਇੱਕੋ ਜਿਹੇ ਲੱਛਣ ਹੁੰਦੇ ਸਾਰਿਆਂ ਦੇ?
0: ਇੱਕ ਇਹਦੇ 'ਚ ਜਿਹੜੀ ਅਸੀਂ ਕਹਿੰਦੇ ਨਾ ਗਲਤ ਭਾਵਨਾ ਹੈਗੀ ਕਿ ਕੋਈ ਜਿਸ ਤਰ੍ਹਾਂ ਬੱਚੇ ਔਰ ਬਜ਼ੁਰਗ ਆਦਮੀ ਸੁਸਾਈਡ ਨਹੀਂ ਕਰ ਸਕਦੇ, ਜਦਕਿ ਹੈ ਉਲਟਾ ਬਿਲਕੁਲ। ਬੱਚੇ ਵੀ ਸੁਸਾਈਡ ਕਰਦੇ ਨੇ ਔਰ ਬਜ਼ੁਰਗ ਆਦਮੀ, ਬਜ਼ੁਰਗ ਆਦਮੀ 'ਚ ਵੀ ਸੁਸਾਈਡ ਜਿਹੜਾ ਕਾਫੀ ਕਾਮਨ ਹੈ। ਔਰ ਉਹਨਾਂ ਸਭ ਤੋਂ ਇੰਪੋਰਟੈਂਟ ਇਹ ਹੁੰਦਾ ਕਿ ਕੋਈ ਵੀ ਬੱਚਾ ਜਾਂ ਬਜ਼ੁਰਗ ਜਾਂ ਕੋਈ ਵੀ ਫੈਮਿਲੀ ਦੇ ਇਹ ਕਹਿੰਦਾ ਹੈ ਕਿ ਬਈ ਮੈਂ ਮਰਨਾ ਚਾਹੁੰਦਾ ਵਾਂ, ਤਾਂ ਉਹ ਇੱਕ ਇੰਡੀਕੇਸ਼ਨ ਹੈ ਜਿਹਨੂੰ ਬੜਾ ਬੜਾ ਮਤਲਬ ਸੀਰੀਅਸਲੀ ਲੈਣਾ ਚਾਹੀਦਾ, ਬੜੇ ਗੰਭੀਰ ਰੂਪ 'ਤੇ ਰਹਿਣਾ ਚਾਹੀਦਾ, ਔਰ ਕਿਸੇ ਵੀ ਮਨੋਚਿਕਿਤਸਕ ਜਾਂ ਮਨੋਵਿਗਿਆਨਿਕ ਨੂੰ ਮਿਲਣਾ ਚਾਹੀਦਾ ਕਿ ਬਈ ਉਹਨੇ ਇੱਕ ਵਾਰੀ ਇਹ ਗੱਲ ਕਹੀ ਹੈ। ਅੱਜ ਕੱਲ੍ਹ ਕਾਫੀ ਸਾਰੇ ਪੇਰੈਂਟਸ ਨੇ ਜਿਹੜੇ ਮਤਲਬ ਕੋਸ਼ੀਅਸ ਹੋ ਗਏ ਨੇ, ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਕਮਿਊਨੀਕੇਟ ਕਰਦੇ ਨੇ, ਆਪਣਾ ਇੰਡੀਕੇਸ਼ਨ ਦਿੰਦੇ ਨੇ ਕਿ ਬਈ ਅਸੀਂ ਮਰਨਾ ਚਾਹੁੰਦੇ ਹਾਂ, ਕਿ ਬਈ ਸਾਡੀ ਫੈਮਿਲੀ ਦੇ ਸਾਨੂੰ ਕੁਝ ਬੱਚਿਆ ਨਹੀਂ ਅੱਗੇ ਲਾਈਫ ਦੇ ਵਿੱਚ, ਉਹ ਇੰਡੀਕੇਸ਼ਨ ਹੈ। ਔਰ ਇਹ ਜ਼ਰੂਰੀ ਨਹੀਂ ਕਿ ਉਹਦੇ 'ਚ ਕੋਈ ਦੂਸਰੇ ਲੱਛਣ ਮਨੋਰੋਗ ਦੇ ਹੋਣ, ਜਿਸ ਤਰ੍ਹਾਂ ਉਦਾਸ ਰਹਿਣਾ, ਨੀਂਦ ਨਾ ਆਉਣਾ, ਲੋਕਾਂ ਨਾਲ ਗੱਲ
1: ਮੋਟੇ ਮੋਟੇ ਕੀ ਲੱਛਣ ਹੁੰਦੇ ਨੇ?

0: ਕਿ ਜਿੱਥੋਂ ਪਛਾਣ ਹੋ ਜਾਏ ਜਲਦੀ ਤੋਂ ਜਲਦੀ, ਮਨ ਵਿੱਚ ਸੁਸਾਈਡਲ ਥੋਟ ਵੀ ਆਉਂਦੇ ਪਏ, ਉਸ ਬੰਦੇ ਨੂੰ ਬਚਾਇਆ ਜਾ ਸਕੇ।
1: ਉਹਦਾ ਤਰੀਕਾ ਇਹੋ ਹੈਗਾ ਕਿ ਜਿਸ ਤਰ੍ਹਾਂ ਛੋਟੇ ਬੱਚੇ ਇੰਡੀਕੇਸ਼ਨ ਦਿੰਦੇ ਨੇ, ਉਹਨਾਂ ਸਕੂਲ ਤੋਂ ਐਬਸੈਂਟ ਹੋ ਜਾਣਾ, ਸਕੂਲ ਜਾਣ ਤੋਂ ਮਨਾ ਕਰਨਾ, ਉਹਨਾਂ ਦੀ ਜਿਹੜੀ ਪਰਫੋਰਮੈਂਸ ਹੈ ਸਕੂਲ ਦੇ ਵਿੱਚ ਉਹ ਘਟਣੀ ਸ਼ੁਰੂ ਹੋ ਜਾਏ, ਔਰ ਟੀਚਰ ਵੀ ਜਦੋਂ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਉਹਦੀ ਇੰਡੀਕੇਸ਼ਨ ਦਿੰਦੇ ਨੇ ਕਿ ਬੱਚਾ ਉਸ ਤਰ੍ਹਾਂ ਦਾ ਇਨਵੋਲਵ ਨਹੀਂ ਹੋ ਰਿਹਾ ਪੜ੍ਹਾਈ ਦੇ ਵਿੱਚ, ਬੜਾ ਅੱਛਾ ਬੱਚਾ ਸੀ ਪਰ ਉਹ ਪਰਫੋਰਮ ਨਹੀਂ ਕਰ ਪਾ ਰਿਹਾ। ਅਤੇ ਅਕੈਡਮਿਕ ਜਿਹਨੂੰ ਕਹਿੰਦੇ ਨੇ, ਅਕੈਡਮਿਕ ਜਾਂ ਸਕੋਲਰਸਟਿਕ ਜਾਂ ਸਕੂਲ ਦੀ ਜਿਹੜੀ ਉਹਦੀ ਡਿਕਲਾਈਨ ਆਉਂਦੀ ਹੈ ਨਾ ਪਰਫੋਰਮੈਂਸ, ਇੱਕੋ ਇੰਡੀਕੇਸ਼ਨ ਹੈ। ਦੂਸਰਾ ਬੱਚਾ ਕਿਸੇ ਐਸੇ ਗਰੁੱਪ ਵਿੱਚ ਹੈਗਾ ਜਿਹਦੇ 'ਚ ਨਸ਼ਾ ਕਰਦੇ ਨੇ ਬੱਚੇ, ਅੱਜ ਕੱਲ੍ਹ ਨਸ਼ਾ ਬੜਾ ਕਾਮਨ ਹੈ,
0: ਹਾਂਜੀ
1: ਤਾਂ ਉਹ ਨਸ਼ਾ ਕਰਦੇ ਨੇ ਉਸ ਗਰੁੱਪ ਵਿੱਚ, ਉਹ ਵੀ ਰਿਸਕ ਕਾਫੀ ਜ਼ਿਆਦਾ ਉਹਦੇ 'ਚ ਬੱਚੇ ਦੇ ਵਿੱਚ। ਅਤੇ ਉਹਦੇ ਇਲਾਵਾ ਆਦਮੀ ਸੋ ਨਹੀਂ ਰਿਹਾ, ਲੋਕਾਂ ਨਾਲ ਗੱਲਬਾਤ ਨਹੀਂ ਕਰ ਰਿਹਾ, ਕੋਈ ਸੋਸ਼ਲ ਇਵੈਂਟ ਫੈਮਿਲੀ 'ਚ ਹੋ ਰਹੇ ਨੇ ਉੱਥੇ ਅਵੋਇਡ ਕਰਦਾ ਨਹੀਂ ਜਾਣਾ, ਆਫਿਸ ਨਹੀਂ ਜਾ ਰਿਹਾ, ਆਪਣੀ ਡਿਊਟੀਜ਼ ਤੋਂ ਆਫ ਲੈ ਰਿਹਾ, ਭੁੱਖਣਿਆਂ ਲੱਗਣਾ, ਖਾਣਾ ਨਾ ਖਾਣਾ, ਇਹ ਸਾਰੇ ਇੰਡੀਕੇਸ਼ਨਸ ਨੇ ਕਿ ਜਿਹੜੇ ਇੰਡੀਕੇਟ ਕਰਦੇ ਨੇ ਕਿ ਉਹਦੇ 'ਚ ਪ੍ਰੋਬਲਮ ਕੁਝ ਨਾ ਕੁਝ ਸ਼ੁਰੂ ਹੋ ਗਈ ਹੈ। ਪਰ ਡਿਪਰੈਸ਼ਨ ਦੇ ਇਲਾਵਾ ਵੀ ਬਹੁਤ ਸਾਰੀ ਬਿਮਾਰੀਆਂ ਨੇ, ਜਿਸ ਤਰ੍ਹਾਂ ਸਕਿਜ਼ੋਫਰੇਨੀਆ ਹੈ, ਸਕਿਜ਼ੋਫਰੇਨੀਆ 'ਚ ਹੈਲੂਸੀਨੇਸ਼ਨ ਵਗੈਰਾ ਹੁੰਦੇ ਨੇ ਕਿ ਆਦਮੀ ਨੂੰ ਆਵਾਜ਼ਾਂ ਆਉਂਦੀਆਂ ਨੇ, ਆਵਾਜ਼ਾਂ ਕਹਿੰਦੀਆਂ ਨੇ ਕਿ ਤੂੰ ਆਪਣੇ ਆਪ ਨੂੰ ਖਤਮ ਕਰ ਲੈ, ਅਤੇ ਉਹ ਆਵਾਜ਼ਾਂ ਕਰਕੇ ਜਿਹੜੀ ਸਾਈਕੋਸਿਸ ਅਸੀਂ ਕਹਿੰਦੇ ਹਾਂ ਜਾਂ ਸਕਿਜ਼ੋਫਰੇਨੀਆ, ਉਹਦੇ 'ਚ ਵੀ ਆਦਮੀ ਸੁਸਾਈਡ ਕਰ ਸਕਦਾ ਹੈ। ਸੋਸ਼ਲ, ਓਕੂਪੇਸ਼ਨਲ ਜਾਂ ਅਕੈਡਮਿਕ ਇਨਵੋਲਵਮੈਂਟ ਡਿਕਲਾਈਨ ਹੋਣਾ ਸ਼ੁਰੂ ਹੋ ਜਾਏ ਤਾਂ ਉਹ ਇੰਡੀਕੇਸ਼ਨ ਹੈ ਕਿ ਬਈ ਕੁਛ ਨਾ ਕੁਛ ਮਾਮਲਾ ਗੜਬੜ ਹੈ। ਔਰ ਕੋਈ ਸਟ੍ਰੈਸ ਵੀ ਹੈ, ਜਿਸ ਤਰ੍ਹਾਂ ਕਿਸੇ ਉੱਤੇ ਕੋਈ ਲੋਨ ਦਾ ਸਟ੍ਰੈਸ ਹੈ, ਉਹ ਸਟ੍ਰੈਸ ਦੇ ਬਾਰੇ ਬਾਰ ਬਾਰ ਗੱਲ ਕਰ ਰਿਹਾ, ਉਹ ਵੀ ਇੱਕ ਇੰਡੀਕੇਸ਼ਨ ਹੈ ਕਿ ਉਹਦੇ ਕੋਲ ਪੁੱਛਣਾ ਚਾਹੀਦਾ ਵੀ ਤੈਨੂੰ ਕਿਸ ਤਰ੍ਹਾਂ ਦਾ ਸਪੋਰਟ ਚਾਹੀਦਾ ਹੈਗਾ। ਅਸੀਂ ਕਹਿੰਦੇ ਫੈਮਿਲੀ ਇੱਕ ਬੜੀ ਇੰਪੋਰਟੈਂਟ ਸਪੋਰਟ ਹੈ, ਔਰ ਫੈਮਿਲੀ ਜਿਹੜੀ ਹੈ ਖੁਦ ਵੀ ਅਸੈਸ ਕਰ ਸਕਦੀ ਹੈ ਕਿ ਬਈ ਇਹਦੇ 'ਚ ਪ੍ਰੋਬਲਮ ਆ ਰਹੀ ਹੈ। ਪਰ ਜ਼ਿਆਦਾਤਰ ਲੋਕਾਂ 'ਚ ਅਸੀਂ ਦੇਖਿਆ ਕਿ ਲੋਕ ਜਿਹੜੇ ਪਰਿਵਾਰ ਦੇ ਲੋਕ ਨੇ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਉਹ ਇਹ ਨਹੀਂ ਐਕਸੈਪਟ ਕਰਦੇ ਕਿ ਬਈ ਇਹਨੂੰ ਕੋਈ ਮਨੋਰੋਗ ਹੈ। ਜਿਹੜਾ ਸਵਾਲ ਤੁਸੀਂ ਪੁੱਛਿਆ ਇਹਦੇ ਨਾਲ ਇੰਡੀਕੇਸ਼ਨ, ਸੁਸਾਈਡ ਨੋਟ ਹੁੰਦਾ ਜਿਹੜਾ ਬੱਚਾ ਲਿਖ ਕੇ ਸੁਸਾਈਡ ਕਰ ਲੈਂਦਾ, ਉਹ ਇਸ ਨੋਟਸ ਨੂੰ ਅਸੀਂ ਐਨਾਲਾਈਜ਼ ਕੀਤਾ ਅਤੇ ਅਸੀਂ ਦੇਖਿਆ ਕਿ ਉਹਦੇ 'ਚ ਕਈ ਸਾਰੇ ਬੱਚਿਆਂ ਨੇ ਇੰਡੀਕੇਸ਼ਨ ਦਿੱਤਾ ਕਿ ਮੈਂ ਤਾਂ ਮਰਨ ਜਾ ਰਿਹਾ ਅਤੇ ਮੇਰੀ ਭੈਣ ਨੂੰ ਜਾਂ ਮੇਰੇ ਭਰਾ ਨੂੰ ਵੀ ਬਚਾ ਲਓ, ਉਹ ਵੀ ਸੁਸਾਈਡ ਕਰੇਗਾ। ਅਤੇ ਉਹ ਇੰਡੀਕੇਸ਼ਨ ਆ ਗਿਆ ਕਿ ਬਾਈ ਦੇਖੋ ਫੈਮਿਲੀ 'ਚ ਅਦਰ ਦੂਸਰੇ ਬੱਚੇ ਨੇ, ਉਹਨਾਂ 'ਚ ਵੀ ਇੰਡੀਕੇਸ਼ਨ ਹੈ ਜੋ ਦਿੱਤੀ
0: ਤੇ ਇਹਦਾ
1: ਉਹਨੇ।
0: ਮਤਲਬ ਇਹ ਨਹੀਂ ਹੋ ਸਕਦਾ ਕਿ ਉਹ ਦੂਸਰੇ ਬੱਚੇ ਨੂੰ ਉਕਸਾ ਵੀ ਰਿਹਾ।
1: ਨਹੀਂ, ਐਸਾ ਨਹੀਂ ਹੈ, ਕਿਉਂਕਿ ਉਹ ਅਗਰ ਸੁਸਾਈਡ ਨੋਟ 'ਤੇ ਲਿਖ ਕੇ ਜਾ ਰਿਹਾ ਉਹ ਤਾਂ ਮਰ ਹੀ ਰਿਹਾ, ਤਾਂ ਇੰਡੀਕੇਸ਼ਨ ਦਿੰਦਾ। ਜ਼ਿਆਦਾਤਰ ਬੱਚਿਆਂ 'ਚ ਇਹ ਹੁੰਦਾ ਕਿ ਉਹਨਾਂ ਨੂੰ ਪ੍ਰੋਟੈਸਟ ਹੁੰਦਾ, ਪ੍ਰੋਟੈਸਟ ਮਤਲਬ ਜਿਸ ਤਰ੍ਹਾਂ ਸਕੂਲ ਦੇ ਅਗੇਂਸਟ ਜਾਂ ਪੇਰੈਂਟਸ ਦੇ ਅਗੇਂਸਟ ਕੋਈ ਚੀਜ਼ ਪਸੰਦ ਨਹੀਂ ਹੈ, ਤਾਂ ਉਹ ਅਜੇ ਪ੍ਰੋਟੈਸਟ ਕਰਕੇ ਕਿ ਉਹ ਸੁਸਾਈਡ ਅਟੈਂਪਟ ਕਰਦੇ ਹੈਗੇ। ਔਰ ਕਈ ਵਾਰੀ ਪ੍ਰੈਸ਼ਰ ਵੀ ਹੁੰਦਾ, ਤੁਸੀਂ ਸਹੀ ਕਿਹਾ ਕਿ ਪ੍ਰੈਸ਼ਰ ਵੀ ਹੁੰਦਾ, ਜਿਹੜਾ ਗਰੁੱਪ ਹੈ ਨਾ ਉਹਨਾਂ ਦਾ ਪੀਅਰ ਪ੍ਰੈਸ਼ਰ ਵੀ ਹੁੰਦਾ ਜਿਹਦੇ 'ਚ ਉਹ ਉਕਸਾਉਂਦੇ ਹੈਗੇ, ਅਤੇ ਉਕਸਾਉਣ ਵਾਲਾ ਜਿਹੜਾ ਮਾਮਲਾ ਹੈ ਉਹ ਵੀ ਕਾਫੀ ਇਹਦੇ ਨਾਲ ਲਿੰਕ ਹੈ। ਚਾਹੇ ਉਹ ਨਸ਼ੇ ਦੇ ਹਾਲਤ 'ਚ ਹੋਏ, ਬੱਚਾ ਡਿਸਾਈਡ ਹੀ ਨਹੀਂ ਕਰ ਸਕਦਾ, ਉਹਨੂੰ ਜੋ ਕਹਿਣਗੇ ਜੋ ਸਜੈਸ਼ਨ ਦੇਣਗੇ ਉਹ ਫੋਲੋ ਕਰਦਾ ਹੈ।
0: ਕਈ ਵਾਰੀ ਅਸੀਂ ਇਹ ਵੀ ਦੇਖਿਆ ਹੈ ਕਿ ਜੇ ਸੁਸਾਈਡ ਕਰਨ ਵਾਲੇ ਲੋਕਾਂ ਨੂੰ ਡਿਪਰੈਸ਼ਨ ਤਾਂ ਹੁੰਦਾ ਹੀ ਹੈ, ਪਰ ਡਿਪਰੈਸ਼ਨ ਤੋਂ ਬਾਅਦ ਬਿਲਕੁਲ ਨੋਰਮਲ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ, ਜਿਸ ਤਰ੍ਹਾਂ ਬਿਲਕੁਲ ਖੁਸ਼ ਰਹਿਣਾ ਸ਼ੁਰੂ ਕਰ ਦਿੰਦੇ ਨੇ, ਇਕਦਮ ਹੀ ਆਤਮ ਹੱਤਿਆ ਕਰ ਲੈਂਦੇ ਨੇ, ਉਹ ਉਸ ਬਾਰੇ ਥੋੜ੍ਹੀ ਜਾਣਕਾਰੀ ਸ਼ਰੋਤਾਵਾਂ ਨੂੰ ਦੇਵੋ ਅਸੀਂ।
1: ਅਸੀਂ ਸੁਸਾਈਡ ਨੂੰ ਉਸ ਤਰ੍ਹਾਂ ਕਹਿੰਦੇ ਹਾਂ ਜਿਸ ਤਰ੍ਹਾਂ ਇੱਕ ਤਰ੍ਹਾਂ ਦਾ ਤੂਫਾਨ ਹੈ, ਦਿਮਾਗ ਦੇ ਇੱਕ ਤਰ੍ਹਾਂ ਦਾ ਤੂਫਾਨ ਆਇਆ, ਉਹ ਤੂਫਾਨ ਚਲਾ ਗਿਆ, ਤੂਫਾਨ ਦੇ ਬਾਅਦ ਆਦਮੀ ਸ਼ਾਂਤ ਹੋ ਗਿਆ, ਅਤੇ ਉਹਦੇ ਬਾਅਦ ਫਿਰ ਇਕਦਮ ਜੋ ਹੈ ਸੁਸਾਈਡ ਦੀ ਜਿਹੜੀ ਡਿਪਰੈਸ਼ਨ ਦੀ ਅਸੀਂ ਟ੍ਰੀਟਮੈਂਟ ਵੀ ਕਰਦੇ ਹਾਂ, ਉਹਦੇ 'ਚ ਅਸੀਂ ਸਭ ਤੋਂ ਪਹਿਲਾਂ ਇਹੋ ਸੁਜੈਸਟ ਕਰਦੇ ਹਾਂ ਕਿ ਇਹਦੇ ਉੱਤੇ ਤੁਹਾਨੂੰ ਆਪਣਾ ਇਹਦਾ ਓਬਜਰਵੇਸ਼ਨ ਰੱਖਣੀ ਹੈ। ਓਬਜਰਵੇਸ਼ਨ ਮਤਲਬ ਇਹਨੂੰ ਦੇਖਭਾਲ ਕਰਨੀ ਹੈ ਤਾਂ ਕਿ ਬੱਚਾ ਕਿਸੇ ਵੀ ਤਰੀਕੇ ਨਾਲ ਸੁਸਾਈਡ ਦੀ ਤਰਫ ਨਾ ਜਾਏ। ਕੋਈ ਐਸੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਘਰ ਵਿੱਚ ਜਿਸ ਤਰ੍ਹਾਂ ਪੋਇਜਨ ਹੈ, ਦਵਾਈਆਂ ਨੇ, ਉਹਨਾਂ ਦੇ ਐਕਸੈਸਿਵ ਹੋ ਜਾਏ ਤਾਂ ਉਹ ਬੱਚਾ ਅਟੈਂਪਟ ਕਰ ਸਕਦਾ ਸੁਸਾਈਡ। ਅਸੀਂ ਤੁਸੀਂ ਸਹੀ ਪੁੱਛਿਆ ਕਿ ਟ੍ਰੀਟਮੈਂਟ ਦੇ ਬਾਅਦ ਵੀ ਜਿਸ ਤਰ੍ਹਾਂ ਅਸੀਂ ਦਵਾਈਆਂ ਵੀ ਦਿੰਦੇ ਹਾਂ ਜਾਂ ਸਾਈਕੋਥੈਰੇਪੀ ਦਿੰਦੇ ਹਾਂ, ਸੁਸਾਈਡ ਦੀ ਜਿਹੜੀ ਇੰਟੈਂਸ਼ਨ ਹੈ ਉਹ ਕੱਟਣ 'ਚ ਬਹੁਤ ਟਾਈਮ ਲੱਗ ਜਾਂਦਾ ਹੈ। ਬੱਚਾ ਡਿਪਰੈਸ਼ਨ ਦੇ ਤੋਂ ਬਾਹਰ ਆ ਜਾਏਗਾ, 2 ਹਫ਼ਤੇ 'ਚ ਬਾਹਰ ਆ ਜਾਏਗਾ, 3 ਹਫ਼ਤੇ 'ਚ ਬਾਹਰ ਆ ਜਾਏਗਾ, ਲੇਕਿਨ ਸੁਸਾਈਡਲ ਟੈਂਡੈਂਸੀ ਜਿਹੜੀ ਉਹਦੀ ਰਹਿੰਦੀ ਹੈ ਉਹ ਕਾਫੀ ਦੇਰ ਤੱਕ ਰਹਿੰਦੀ ਹੈ, ਇਸ ਕਰਕੇ ਉਹਦੇ 'ਤੇ ਨਿਗਰਾਨੀ ਰੱਖਣਾ ਬਹੁਤ ਜ਼ਰੂਰੀ ਹੈ।
0: ਅਤੇ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਜਿਵੇਂ ਕਿ ਬੱਚਿਆਂ ਵਿੱਚ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਅਤੇ ਬਜ਼ੁਰਗਾਂ ਵਿੱਚ ਵੀ ਜ਼ਿਆਦਾ ਹੁੰਦੇ, ਕਿ ਨੌਜਵਾਨ ਵੀ ਉਨੇ ਹੀ ਗ੍ਰਸਤ ਨੇ ਇਸ ਟੈਂਡੈਂਸੀ ਤੋਂ, ਕਿਆ ਅਸੀਂ ਇਹਨੂੰ ਕੈਟੇਗਰਾਈਜ਼ ਕਰ ਸਕਦੇ ਹਾਂ ਇਸ ਚੀਜ਼
1: ਹਾਂ,
0: ਨੂੰ?
1: ਅਸੀਂ ਕੈਟੇਗਰਾਈਜ਼ ਕਰ ਸਕਦੇ ਹਾਂ ਕਿਉਂਕਿ ਜਿਹੜਾ ਸਾਡਾ ਐਨਾਲਿਸਿਸ ਹੁੰਦਾ ਹੈ ਅਸੀਂ ਹਰ ਸਾਲ ਕਰਦੇ ਹਾਂ, ਤਾਂ ਜਿਹੜਾ ਲਾਸਟ ਐਨਾਲਿਸਿਸ ਹੋਇਆ ਸੀ ਉਹਦੇ 'ਚ ਇਹ ਦੇਖਿਆ ਕਿ ਜਿਹੜੇ ਸਾਡੇ ਯੁਵਾ ਨੇ ਨਾ ਉਹਨਾਂ ਦੀ ਆਤਮ ਹੱਤਿਆ ਦੀ ਪ੍ਰਵਿਰਤੀ ਵੱਧ ਰਹੀ ਹੈ ਬਹੁਤ ਜ਼ਿਆਦਾ, ਮੋਰ ਦੈਨ 40% ਜਿਹੜੇ ਨੇ ਬਿਲੋ 25 ਦੇ ਵਿੱਚ ਹੈਗੇ, ਉਹਦੇ 'ਚ ਪ੍ਰਵਿਰਤੀ ਵੱਧ ਰਹੀ ਹੈ। ਔਰ ਪ੍ਰਵਿਰਤੀ ਵਧਣ ਦੇ ਨਾਲ ਇੱਕ ਇਹ ਵੀ ਨੁਕਸਾਨ ਹੈ ਕਿ ਸਾਡੇ ਦੇਸ਼ ਦੀ ਜਿਹੜੀ ਪ੍ਰੋਡਕਟੀਵਿਟੀ ਹੈ, ਪ੍ਰੋਡਕਸ਼ਨ ਵਾਲੀ ਜਿਹੜੀ ਏਜ ਗਰੁੱਪ ਹੈ, ਉਹ ਸੁਸਾਈਡ ਕਰ ਰਿਹਾ ਹੈਗਾ। ਔਰ ਵਧਣ ਦਾ ਕਾਰਨ ਜਿਹੜੇ ਐਨਾਲਿਸਿਸ ਕੀਤਾ ਗਿਆ ਸੀਗਾ ਪਹਿਲੇ 2021 ਦੇ ਵਿੱਚ,

0: ਡੇਲੀ ਵੇਜਰਸ ਨੇ, ਉਹਨਾਂ ਨੇ ਸੁਸਾਈਡ ਜ਼ਿਆਦਾ ਕੀਤਾ ਅਤੇ ਰਿਲੇਸ਼ਨਸ਼ਿਪ ਪ੍ਰੋਬਲਮਸ ਬੜੀਆਂ ਕਾਮਨ ਸੀਗੀਆਂ ਰਿਲੇਸ਼ਨਸ਼ਿਪ, ਜੇ ਚਾਹੇ ਫੈਮਿਲੀ ਦੇ ਵਿੱਚ ਹੋਣ ਜਾਂ ਉਹਨਾਂ ਦੀ ਆਪਸੀ ਰਿਲੇਸ਼ਨਸ਼ਿਪ ਹੋਏ, ਔਰ ਫਾਈਨੈਂਸ਼ੀਅਲ ਜਿਹੜਾ ਨਾ, ਫਾਈਨੈਂਸ਼ੀਅਲ ਸਟ੍ਰੈਸ, ਉਹ ਵੀ ਇੱਕ ਬਹੁਤ ਇੰਪੋਰਟੈਂਟ ਰੋਲ
1: ਬੇਰੋਜ਼ਗਾਰੀ ਵੀ
0: ਸੀਗਾ।
1: ਇੱਕ ਵੱਡਾ ਕਾਰਨ ਬਣ ਜਾਂਦਾ
0: ਬੇਰੋਜ਼ਗਾਰੀ
1: ਹੈ।
0: ਬਿਲਕੁਲ ਇੱਕ ਇੰਪੋਰਟੈਂਟ ਦਾ ਕਾਰਨ ਹੈਗਾ, ਬੜਾ ਮੁੱਖਿਆ ਕਾਰਨ ਹੈ।
1: ਤੁਸੀਂ ਦੱਸਿਆ ਕਿ ਕਿਹੜੇ ਕਿਹੜੇ ਕੈਟੇਗਰੀਜ਼ ਹੁੰਦੀਆਂ ਸੁਸਾਈਡ ਦੀਆਂ, ਤੁਸੀਂ ਇਹ ਦੱਸਿਆ ਕਿ ਸੁਸਾਈਡ ਦੇ ਰਿਸਕ ਫੈਕਟਰ ਕੀ ਨੇ, ਉਹਦੇ ਲੱਛਣ ਕੀ ਨੇ ਅਤੇ ਕਾਰਨ ਕੀ ਨੇ, ਅਸੀਂ ਉਹ ਵੀ ਉਹਨਾਂ ਗੱਲਾਂ ਵਿੱਚ ਹੀ ਆਪਾਂ ਕਵਰ ਕਰ ਲਏ ਨੇ। ਪਰ ਇਸ ਤੋਂ ਇਲਾਵਾ ਸੁਸਾਈਡ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?
0: ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸੁਸਾਈਡ ਪ੍ਰੀਵੈਂਸ਼ਨ ਹੈ, ਥੀਮ ਬਣਾਉਂਦੇ ਨੇ ਹਰ ਸਾਲ, ਥੀਮ ਇਹ ਬਣਾਇਆ ਸੀ ਚੇਂਜਿੰਗ ਦਾ ਨੈਰੇਟਿਵ ਔਨ ਸੁਸਾਈਡ, ਮਤਲਬ ਉਹਦਾ ਮਤਲਬ ਇਹ ਸੀਗਾ ਕਿ ਜਿਹੜਾ ਸੁਸਾਈਡ ਦਾ ਨੈਰੇਟਿਵ ਹੈ, ਮੀਨਿੰਗ ਹੈ ਪਾਪੂਲੇਸ਼ਨ ਦੀ, ਉਹ ਚੇਂਜ ਕੀਤਾ ਜਾਏ ਜਾਂ ਉਹਨਾਂ ਨੂੰ ਸਮਝਾਇਆ ਜਾਏ। ਉਹਦੇ ਵਾਸਤੇ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਕਿ ਓਪਨਨੈਸ, ਤੁਹਾਨੂੰ ਮਤਲਬ ਘਰ ਦੇ ਵਿੱਚ ਆਪਸ ਵਿੱਚ ਗੱਲਬਾਤ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ, ਖਾਸ ਤੌਰ 'ਤੇ ਇਹ ਬੱਚਾ ਜਿਹੜਾ ਸਟ੍ਰੈਸ ਵਿੱਚ ਹੈਗਾ, ਔਰ ਉਹਦੇ ਇਲਾਵਾ ਜਿਹੜਾ ਹੈਗਾ ਕਨਵਰਸੇਸ਼ਨ ਜਿਹੜੀ ਹੈ ਨਾ, ਸਪੋਰਟਿਵ ਹੋਣੀ ਚਾਹੀਦੀ ਹੈ, ਬੱਚੇ ਨੂੰ ਹਮੇਸ਼ਾ ਸਪੋਰਟ ਮਿਲਣਾ ਚਾਹੀਦਾ। ਜੇ ਬੱਚੇ ਦਾ ਮੰਨ ਲਓ ਕੋਈ ਐਂਟਰੈਂਸ ਐਗਜ਼ਾਮ ਦੇ ਰਿਹਾ ਹੈ, ਤਾਂ ਬੱਚੇ ਨੂੰ ਕੋਈ ਗੱਲ ਨਹੀਂ, ਬਹੁਤ ਸਾਰੇ ਅਲਟਰਨੇਟਿਵਸ ਨੇ, ਨਹੀਂ ਤਾਂ ਤੂੰ ਦੁਬਾਰਾ ਵੀ ਟਰਾਈ ਕਰ ਸਕਦਾ। ਪਹਿਲੀ ਵਾਰ ਜਿਹੜੇ ਨੇ, ਬਹੁਤ ਸਾਰੇ ਬੱਚੇ ਸਿਲੈਕਟ ਨਹੀਂ ਹੁੰਦੇ, ਜ਼ਿਆਦਾਤਰ 60-70% ਸੈਕਿੰਡ ਅਟੈਂਪਟ ਸਿਲੈਕਟ ਹੁੰਦੇ ਨੇ, ਤੂੰ ਦੁਬਾਰਾ ਕੋਸ਼ਿਸ਼ ਕਰ ਸਕਦਾ, ਇੱਕੋ ਸਟ੍ਰੈਸ ਘੱਟ ਕੀਤਾ ਜਾ ਸਕਦਾ, ਫਿਰ ਉਹਨੂੰ ਅਲਟਰਨੇਟਿਵ ਦਿੱਤੇ ਜਾ ਸਕਦੇ। ਅਲਟਰਨੇਟਿਵ ਨਾ ਦੇਣ ਕਰਕੇ ਵੀ ਸੁਸਾਈਡ ਦੀ ਪ੍ਰਵਿਰਤੀ ਵੱਧਦੀ ਹੈ। ਅਸੀਂ ਦੇਖਿਆ ਕਿ ਜ਼ਿਆਦਾਤਰ ਲੋਕ ਜਿਹੜੇ ਬਚ ਜਾਂਦੇ ਨੇ, ਉਹਨੂੰ ਲੱਗਦਾ ਕਿ ਜ਼ਿੰਦਗੀ 'ਚ ਕੁਝ ਬਚਿਆ ਹੀ ਨਹੀਂ, ਜਦਕਿ ਜ਼ਿੰਦਗੀ ਦੇ ਵਿੱਚ ਬਹੁਤ ਅਲਟਰਨੇਟਿਵਸ ਹੈਗੇ। ਹੁਣ ਜਿਸ ਤਰ੍ਹਾਂ ਐਗਜ਼ਾਮ ਮੈਡੀਕਲ ਦਾ ਹੈਗਾ, ਮੈਡੀਕਲ ਦੇ ਜੋ ਲੱਗਦਾ ਕਿ ਮੈਂ ਡਾਕਟਰ ਬਣਨਾ, ਡਾਕਟਰ ਦੇ ਇਲਾਵਾ ਵੀ ਬੜੇ ਸਾਰੇ ਪ੍ਰੋਫੈਸ਼ਨਸ ਨੇ ਮੈਡੀਕਲ ਦੇ ਵਿੱਚ ਜੋ ਆਦਮੀ ਬਣ ਸਕਦਾ, ਔਰ ਬੜੇ ਅੱਛੇ ਪ੍ਰੋਫੈਸ਼ਨ ਨੇ ਜਿਨ੍ਹਾਂ ਦੀ ਮਾਰਕੀਟ ਵਿੱਚ ਬਹੁਤ ਡਿਮਾਂਡ ਹੈਗੀ ਹੈ, ਅਤੇ ਉਹ ਮਤਲਬ ਬੱਚਿਆਂ ਨੂੰ ਦੱਸਣੇ ਚਾਹੀਦੇ ਨੇ ਅਲਟਰਨੇਟਿਵ। ਜੋ ਅਸੀਂ ਕਹਿੰਦੇ ਕੈਰੀਅਰ ਕਾਉਂਸਲਿੰਗ, ਕੈਰੀਅਰ ਕਾਉਂਸਲਿੰਗ ਬਹੁਤ ਜ਼ਰੂਰੀ ਹੈਗੀ ਹੈ ਜਿਹੜੇ ਬੱਚੇ ਕੈਰੀਅਰ ਸਿਲੈਕਟ ਕਰਨ ਜਾ ਰਹੇ ਨੇ। ਔਰ ਇਸੇ ਤਰ੍ਹਾਂ ਸੇ ਅੱਜ ਕੱਲ੍ਹ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਨੇ, ਉਹਨਾਂ ਨੇ ਦੇਖਿਆ ਕਿ ਪਰਫੋਰਮੈਂਸ ਸਟ੍ਰੈਸ ਬਹੁਤ ਜ਼ਿਆਦਾ ਹੈਗਾ ਬੱਚੇ, ਦੂਸਰਾ ਉਹਨਾਂ 'ਤੇ ਪ੍ਰੈਸ਼ਰ ਹੈਗਾ ਕਿ ਬਈ ਤੁਸੀਂ
1: ਟਾਰਗੇਟ
0: ਸੈੱਟ ਕਰ ਦਿੰਦੇ ਨੇ। ਤੀਸਰੀ ਉਹਨਾਂ 'ਚ ਇਨਸਿਕਿਉਰਟੀ ਹੈ ਕਿ ਸਾਡੀ ਜੋਬ ਕੱਲ੍ਹ ਹੈ ਜਾਂ ਨਹੀਂ ਹੈ। ਅਗਰ ਕਿਸੇ ਵਿਅਕਤੀ ਨੇ ਜਾਂ ਕਿਸੇ ਆਦਮੀ ਨੇ ਲੋਨ ਲਿੱਤਾ ਹੋਇਆ, ਕਾਰ ਲੋਨ, ਹੋਮ ਲੋਨ, ਇਹ ਸਾਰੇ ਲਿੱਤੇ ਹੋਏ ਨੇ, ਔਰ ਜੋਬ ਸਡਨਲੀ ਚਲੀ ਜਾਏ, ਉਹਦੇ ਵਾਸਤੇ ਬੜਾ ਸਟ੍ਰੈਸਫੁਲ ਹੈਗਾ ਉਹ ਸਟ੍ਰੈਸਿਸ ਨੇ। ਇਹਨੂੰ ਘੱਟ ਕਰਨ ਵਾਸਤੇ MNCs ਨੇ ਕੈਰੀਅਰ ਕਾਉਂਸਲਿੰਗ ਸੈਂਟਰ ਬਣਾ ਦਿੱਤੇ, ਉਹਨਾਂ ਨੇ ਸਟ੍ਰੈਸ ਕਾਉਂਸਲਿੰਗ ਸੈਂਟਰ ਬਣਾਏ ਨੇ, ਵਰਕਸ਼ਾਪਸ ਹੁੰਦੀਆਂ ਰਹਿੰਦੀਆਂ ਰੈਗੂਲਰਲੀ। ਇਸ ਤਰ੍ਹਾਂ ਹੀ ਹੁਣ ਅੱਜ ਕੱਲ੍ਹ ਸੁਪਰੀਮ ਕੋਰਟ ਨੇ ਡਾਇਰੈਕਟਿਵ ਦਿੱਤਾ ਹੈ, ਔਰ UGC ਨੇ ਔਰ ਨੈਸ਼ਨਲ ਮੈਡੀਕਲ ਕਾਉਂਸਿਲ ਨੇ ਕਿਹਾ ਕਿ ਸਾਰੇ ਕਾਲਜਿਜ, ਜਿੰਨੇ ਵੀ ਕਾਲਜਿਜ ਨੇ, ਉਹਨਾਂ ਦੇ ਸਟੂਡੈਂਟ ਵੈਲਨੈਸ ਸੈਂਟਰ ਹੋਣੇ ਚਾਹੀਦੇ ਨੇ। ਉਹਦਾ ਮੇਨ ਮਕਸਦ ਹੈ ਕਿ ਸੁਸਾਈਡ ਜਿਹੜੀ ਹੈ ਸਟੂਡੈਂਟਸ ਦੇ ਵਿੱਚ ਵੱਧ ਰਹੀ, ਉਹਨੂੰ ਰੋਕਣਾ ਅਸੀਂ ਕਿਸੇ ਤਰੀਕੇ, ਅਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਵਿੱਚ ਕਮੇਟੀ ਬਣੀ ਹੋਈ ਹੈ, ਔਰ ਸਾਰੇ ਕਾਲਜ ਦੇ UGC ਦਾ ਡਾਇਰੈਕਟਿਵ ਹੈ ਕਿ ਅਗਰ 500 ਤੋਂ ਘੱਟ ਬੱਚੇ ਨੇ ਤਾਂ ਇੱਕ ਕਾਉਂਸਲਰ, ਜ਼ਿਆਦਾ ਬੱਚੇ ਨੇ ਦੋ ਕਾਉਂਸਲਰ ਮਿਨੀਮਮ ਹਰ ਕਾਲਜ ਦੇ ਵਿੱਚ, ਹਰ ਸਕੂਲ ਦੇ ਵਿੱਚ ਹੋਣੇ ਚਾਹੀਦੇ ਨੇ, ਤਾਂ ਕਿ ਮੈਨ ਪਾਵਰ ਦੀ ਵੀ ਘੱਟ ਇਸਤੇਮਾਲ ਹੋਵੇ ਔਰ ਲੋਕਾਂ ਨੂੰ ਅਵੇਅਰਨੈਸ ਵਧੇ, ਤਾਂ ਕਿ ਉਹ ਵੀ ਅਗਰ ਕਿਸੇ ਚੀਜ਼ ਨੂੰ ਪਹਿਚਾਣ ਪਾਉਂਦੇ ਨੇ ਤਾਂ ਉਹਨੂੰ ਰੈਫਰ ਕਰਨ ਟ੍ਰੀਟਮੈਂਟ ਵਾਸਤੇ। ਔਰ ਤੀਸਰਾ ਹੈ ਕਮਿਊਨਿਟੀ ਪਾਰਟੀਸਪੇਸ਼ਨ, ਜਿਹੜਾ ਆਡੀਓ ਵਿਜ਼ੂਅਲ ਮੀਡੀਆ ਜਿਸ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਹੈ ਕਿ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਕਿ ਬਾਈ ਤੁਹਾਨੂੰ ਕੋਈ ਅਗਰ ਪ੍ਰੋਬਲਮ ਹੈ, ਲੱਗਦੀ ਹੈ ਜਾਂ ਕਿਸੇ ਹੋਰ ਵਿਅਕਤੀ ਦੇ ਵਿੱਚ ਹੈ, ਸਾਡੇ ਜਿਹੜੇ ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇ ਨਾ, ਉਹ ਕਮਿਊਨਿਟੀ ਲੀਡਰ ਦਾ ਕੰਮ ਕਰਦੇ ਨੇ, ਉਹ ਦੂਸਰਿਆਂ ਨੂੰ ਦੱਸਦੇ ਨੇ ਦੇਖੋ ਬਾਈ ਇਹਦਾ ਇਲਾਜ ਹੈ, ਮੈਂ ਠੀਕ ਹੋ ਗਿਆ, ਤੁਸੀਂ ਵੀ ਠੀਕ ਹੋ ਸਕਦੇ ਹੋ, ਤੁਸੀਂ ਜਾਓ ਜਾ ਕੇ ਟ੍ਰੀਟਮੈਂਟ ਕਰੋ। ਸਾਡੀ ਫੈਮਿਲੀ ਦੇ ਵਿੱਚ ਇੱਕ ਮੈਂਟਰ ਹੋਣਾ ਚਾਹੀਦਾ ਜਿਹੜੇ ਇਹ ਸਾਰੀ ਚੀਜ਼ਾਂ ਨੂੰ ਡਿਸਕਸ ਕਰੇ ਉਹ ਸੋਲੂਸ਼ਨ ਵੀ ਦੱਸੇ,
1: ਅਤੇ ਮਨੋਵਿਗਿਆਨ ਵੀ ਇੱਕ ਤਰ੍ਹਾਂ ਦੇ ਮੈਂਟਰ ਹੀ ਹੁੰਦੇ ਨੇ ਜੇ ਤੁਹਾਨੂੰ ਸਹੀ ਰਾਹ 'ਤੇ ਚੱਲਣਾ ਦੱਸਦੇ ਨੇ ਕਿ ਕੀ ਜ਼ਿੰਦਗੀ ਹਾਰਨ ਦਾ ਨਾਮ ਨਹੀਂ ਜਿੱਤਣ ਦਾ ਨਾਮ ਹੈ।
0: ਹਾਂਜੀ ਹਾਂਜੀ ਬਿਲਕੁਲ।
1: ਡਾਕਟਰ ਸਾਹਿਬ, ਇਸ ਤੋਂ ਇਲਾਵਾ ਇਲਾਜ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਇਹਦਾ ਡਾਕਟਰੀ ਇਲਾਜ ਕਿਵੇਂ ਹੁੰਦਾ ਹੈ?
0: ਡਾਕਟਰੀ ਇਲਾਜ ਦੇ ਜਿਹੜੀਆਂ ਦਵਾਈਆਂ ਨੇ ਉਹ ਕਾਫੀ ਇਫੈਕਟਿਵ ਨੇ, ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਕਿ ਜਿਹੜੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹਦਾ ਇਲਾਜ ਰੈਗੂਲਰਲੀ ਕਰਾਉਣਾ ਚਾਹੀਦਾ। ਬਹੁਤ ਸਾਰੇ ਸਿਮਟਮਸ ਨੇ ਜਿਹੜੇ ਇੱਕਦਮ ਠੀਕ ਨਹੀਂ ਹੁੰਦੇ,
1: ਮਤਲਬ
0: ਟਾਈਮ ਲੱਗਦਾ ਹੈ,
1: ਲੰਬਾ ਇਲਾਜ ਨੇ,
0: ਲੰਬਾ ਇਲਾਜ ਹੈ। ਔਰ ਡਿਪਰੈਸ਼ਨ ਵੈਸੇ ਅਸੀਂ ਕਹਿੰਦੇ ਹਾਂ, ਡਿਪਰੈਸ਼ਨ ਜਿਹੜਾ 6-9 ਮਹੀਨੇ ਰਹਿੰਦਾ ਹੈ। ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਅੱਜ ਕੱਲ੍ਹ ਰੈਫਰ ਹੋ ਰਹੇ ਨੇ ਜਿਨ੍ਹਾਂ 'ਚ ਸਿਰ ਦਰਦ ਹੈ, ਐਸੀਡਿਟੀ ਹੈ, ਪਰ ਅਸੀਂ ਐਕਚੁਲੀ ਉਹਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਉਹ ਡਿਪਰੈਸ਼ਨ ਹੈ ਉਹਦੇ 'ਚ, ਅਤੇ ਡਿਪਰੈਸ਼ਨ ਦਵਾਈਆਂ ਕਰਕੇ ਵੀ ਅਸੀਂ ਇਲਾਜ ਕਰਦੇ ਹਾਂ ਦਵਾਈਆਂ ਦੇ ਨਾਲ, ਉਹਦਾ ਇਫੈਕਟ ਆਉਣੇ ਥੋੜ੍ਹਾ ਟਾਈਮ ਲੱਗਦਾ, 2-3 ਹਫ਼ਤੇ ਲੱਗ ਜਾਂਦੇ ਨੇ, ਪਰ ਇਲਾਜ ਐਵਰੇਜ ਟਾਈਮ 3-6 ਮਹੀਨੇ ਰਹਿੰਦਾ ਹੈ। ਔਰ ਸਡਨਲੀ ਬੰਦ ਨਹੀਂ ਕਰਨਾ, ਇੱਕ ਹੈਬਿਟ ਹੈ ਲੋਕਾਂ ਦੇ ਵਿੱਚ ਜਾਂ ਫੈਮਿਲੀ ਮੈਂਬਰ ਕਿ ਹੁਣ ਤਾਂ ਸਾਨੂੰ ਬੱਚਾ ਠੀਕ ਲੱਗ ਰਿਹਾ, ਹੁਣ ਦਵਾਈ ਬੰਦ ਕਰ ਦੇਣੀ ਚਾਹੀਦੀ, ਡਾਕਟਰੀ ਸਲਾਹ ਦੇ ਬਿਨਾਂ ਨਹੀਂ ਬੰਦ ਕਰਨੀ ਚਾਹੀਦੀ, ਕਿਉਂਕਿ ਉਹ ਫਿਰ ਜ਼ਿਆਦਾ ਡਿਪਰੈਸ਼ਨ ਹੋਏਗਾ ਅਤੇ ਜ਼ਿਆਦਾ ਐਗਰੈਸਿਵ ਹੋਏਗਾ, ਉਹਦੇ ਨਾਲ ਜ਼ਿਆਦਾ ਕੰਪਲੀਕੇਸ਼ਨਸ ਹੋਣਗੀਆਂ। ਔਰ ਨਾਲ ਇਹਦੇ ਨਾਲ ਮਨੋਵਿਗਿਆਨਿਕ ਚਿਕਿਤਸਾ ਜਿਹਨੂੰ ਅਸੀਂ ਸਾਈਕੋਥੈਰੇਪੀ ਕਹਿੰਦੇ ਹਾਂ, ਸਾਈਕੋਥੈਰੇਪੀ ਬੱਚਿਆਂ ਜਿਸ ਤਰ੍ਹਾਂ ਅਸੀਂ ਦਿੰਦੇ ਹਾਂ, ਜਾਂ ਬਿਹੇਵੀਅਰ ਥੈਰੇਪੀ
1: ਮਨੋਵਿਗਿਆਨਿਕ ਤੌਰ 'ਤੇ ਵੀ ਅਤੇ ਦਵਾਈ ਦੇ ਤੌਰ 'ਤੇ ਵੀ ਥੋੜ੍ਹਾ

0: ਲੰਬਾ ਇਲਾਜ ਚੱਲਦਾ ਹੈ। ਕੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਈ ਵਾਰੀ ਜਿਹੜੇ ਬੱਚੇ ਨੂੰ ਆਤਮ ਹੱਤਿਆ ਦਾ ਇੱਕ ਵਿਚਾਰ ਆਇਆ ਉਹਦੇ ਮਨ ਵਿੱਚ, ਉਹ ਉਸ ਟਾਈਮ ਤੇ ਠੀਕ ਤੇ ਹੋ ਗਿਆ, ਫਿਰ ਤਾਂ ਉਹ ਆਤਮ ਹੱਤਿਆ ਵੱਲ ਤੁਰ ਪੈਂਦਾ ਹੈ। ਇਸ ਤਰ੍ਹਾਂ ਵੀ ਕੋਈ ਕੇਸ ਸਾਹਮਣੇ ਆਉਂਦੇ ਆ ਜਾਂ ਬਹੁਤ ਕਾਮਨ ਇਸ ਤਰ੍ਹਾਂ ਦੇ ਕੇਸ?
1: ਨਹੀਂ, ਐਸੇ ਕੇਸ ਕਾਫੀ ਕਾਮਨ ਨੇ। ਅਗਰ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਹੈ ਜਾਂ ਆਤਮ ਹੱਤਿਆ ਦੇ ਵਿਚਾਰ ਪਹਿਲੇ ਰਹੇ ਨੇ, ਉਹ ਦੁਬਾਰਾ ਵੀ ਕਿਸੇ ਨਾ ਕਿਸੇ ਸਟ੍ਰੈਸ ਵਿੱਚ ਪ੍ਰੈਸੀਪੀਟੇਟ ਹੋ ਸਕਦੇ ਨੇ।
0: ਜ਼ਿੰਦਗੀ ਵਿੱਚ ਕੋਈ ਵੀ ਸਟ੍ਰੈਸ ਆਇਆ ਤਾਂ ਫਿਰ ਦੁਬਾਰਾ ਹੋ ਜਾਂਦੇ ਨੇ,
1: ਹਾਂ, ਪ੍ਰੈਸੀਪੀਟੇਟ ਹੋ ਜਾਂਦੇ ਨੇ। ਜਿਸ ਤਰ੍ਹਾਂ ਥਾਇਰੋਇਡ ਪ੍ਰੋਬਲਮ ਬਹੁਤ ਕਾਮਨ ਹੈ, ਤੁਸੀਂ
0: ਜੀ
1: ਥਾਇਰੋਇਡ ਦੇ ਵਿੱਚ ਅਗਰ ਥਾਇਰੋਇਡ ਹਾਰਮੋਨ ਜਿਹੜਾ ਹੈ ਨਾ ਉਹ ਘੱਟ ਜਾਏ, ਹਾਈਪੋਥਾਇਰੋਇਡ ਕਹਿੰਦੇ ਹਾਂ ਅਸੀਂ, ਮਿਕਸੀਡੀਮਾ, ਉਹਦੇ ਵਿੱਚ ਡਿਪਰੈਸ਼ਨ ਬੜਾ ਕਾਮਨ ਹੈ, ਔਰ ਡਿਪਰੈਸ਼ਨ ਦੇ ਸੁਸਾਈਡਲ ਟੈਂਡੈਂਸੀ ਬੜੀ ਕਾਮਨ ਹੈ। ਸ਼ੂਗਰ ਹੈ, ਡਾਇਬਿਟੀਜ਼ ਹੈ, ਅਗਰ ਕੰਟਰੋਲ ਵਿੱਚ ਨਹੀਂ ਆ ਰਹੀ, ਉਹਦਾ ਇਹ ਵੀ ਕਾਰਨ ਹੋ ਸਕਦਾ ਕਿ ਇਹ ਡਿਪਰੈਸ਼ਨ ਕਰਕੇ ਹੋ ਰਿਹਾ, ਇਹ ਆਦਮੀ ਜਿਹੜਾ ਨਾ ਦਵਾਈਆਂ ਰੈਗੂਲਰਲੀ ਨਹੀਂ ਲੈ ਰਿਹਾ, ਜਾਂ ਸਟ੍ਰੈਸ ਇੰਨਾ ਜ਼ਿਆਦਾ ਕਿ ਸ਼ੂਗਰ ਕੰਟਰੋਲ ਨਹੀਂ ਹੋ ਪਾ ਰਹੀ, ਤਾਂ ਉਹਦੇ ਵਿੱਚ ਵੀ ਸੁਸਾਈਡਲ ਟੈਂਡੈਂਸੀ ਵੱਧ ਜਾਂਦੀ ਹੈ। ਸਾਡੇ ਫਿਰ ਜਿਹੜੇ ਪੈਲੀਏਟਿਵ ਕੇਅਰ ਅਸੀਂ ਕਹਿੰਦੇ ਹਾਂ, ਕੈਂਸਰ ਵਾਲੇ ਪੇਸ਼ੈਂਟ ਨੇ ਜਾਂ ਲੰਬੀ ਬਿਮਾਰੀ ਵਾਲੇ ਪੇਸ਼ੈਂਟ ਨੇ, ਉਹਨਾਂ ਵਿੱਚ ਵੀ ਇਹ ਟੈਂਡੈਂਸੀ ਕਾਫੀ ਵੱਧ ਜਾਂਦੀ ਹੈ। ਔਰ ਇੱਕ ਵਾਰੀ ਅਗਰ ਟੈਂਡੈਂਸੀ ਆਉਂਦੀ ਹੈ ਤਾਂ ਫਿਰ ਉਹ ਟੈਂਡੈਂਸੀ ਦੁਬਾਰਾ ਕਿਸੇ ਵੀ ਸਟ੍ਰੈਸ ਦੇ ਵਿੱਚ ਪ੍ਰੈਸੀਪੀਟੇਟ ਹੋ ਸਕਦੀ ਹੈ।
0: ਕੀ ਔਰਤਾਂ ਔਰ ਮਰਦਾਂ ਵਿੱਚ ਵੀ ਇਹਨਾਂ ਸੁਸਾਈਡਲ ਜਾਂ ਆਤਮ ਹੱਤਿਆ ਦੇ ਡਿਫਰੈਂਸ ਪਾਏ ਗਏ ਨੇ?
1: ਹਾਂਜੀ, ਇਹ ਤਾਂ ਫਰਕ ਹੈ, ਕਿਉਂਕਿ ਜਿਹੜੀ ਕੋਸ਼ਿਸ਼ ਕਰਦੇ ਨੇ ਉਹਦੇ 'ਚ ਤਾਂ ਅਸੀਂ ਕਹਿੰਦੇ ਹਾਂ ਕਿ ਲੇਡੀਜ਼ 'ਤੇ ਵੀ ਜ਼ਿਆਦਾ ਕਾਮਨ ਹੈ, ਜਿਹੜੀ ਔਰਤਾਂ 'ਚ ਜ਼ਿਆਦਾ ਕਾਮਨ ਹੈ। ਪਰ ਜਿਹੜੇ ਕੰਪਲੀਟ ਕਰ ਲੈਂਦੇ ਸੁਸਾਈਡ, ਉਹ ਆਲਮੋਸਟ 3 ਟਾਈਮਸ ਆਦਮੀਆਂ ਦੇ ਜ਼ਿਆਦਾ ਕਾਮਨ ਹੈ। ਔਰ ਮੈਥਡ ਵੀ ਥੋੜ੍ਹੇ ਡਿਫਰੈਂਟ ਨੇ, ਮੈਥਡ ਜਿਸ ਤਰ੍ਹਾਂ ਲੇਡੀਜ਼ ਦੇ ਜ਼ਿਆਦਾਤਰ ਕਾਮਨ ਹੁੰਦੇ ਨੇ, ਦਵਾਈਆਂ ਲੈ ਲਿੱਤੀਆਂ ਜ਼ਿਆਦਾ ਡੋਜ਼ ਦੇ ਵਿੱਚ, ਜਾਂ ਘਰ ਦੇ 'ਚ ਕੋਈ ਕਾਮਨ ਇਨਸੈਕਟੀਸਾਈਡ ਹੈ ਉਹ ਪੀ ਲਿੱਤਾ, ਫਿਨਾਈਲ ਵਗੈਰਾ। ਅਤੇ ਆਦਮੀਆਂ ਦੇ ਜਿਸ ਤਰ੍ਹਾਂ ਹੈਂਗਿੰਗ ਹੈ, ਮਤਲਬ ਆਪਣੇ ਆਪ ਨੂੰ ਫਾਂਸੀ ਲਗਾ ਲਿੱਤੀ, ਡਰੋਨਿੰਗ ਹੈ, ਜੰਪ ਕਰ ਗਏ, ਉਹ ਕਾਫੀ ਕੀ ਕਹਿੰਦੇ ਨੇ ਕਾਮਨ ਹੈ। ਅਤੇ ਉਹ ਆਲਮੋਸਟ 3 ਟਾਈਮਸ ਜਿਹੜਾ ਨਾ, ਸਾਡੇ ਜਿਹੜੀ ਲਾਸਟ ਸੈਂਸਸ ਹੋਇਆ ਸੀ, 3 ਟਾਈਮਸ ਜ਼ਿਆਦਾ ਕਾਮਨ ਹੈ ਆਦਮੀਆਂ ਦੇ ਵਿੱਚ। ਅਤੇ ਬੱਚਿਆਂ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਬੱਚੇ ਜਿਹੜੇ ਨੇ ਉਹਨਾਂ 'ਚ ਕੋਈ ਅਲੱਗ ਤੋਂ ਕੋਈ ਸਟੱਡੀ ਹੋਈ ਨਹੀਂ ਸਕੂਲ ਦੇ ਬੱਚਿਆਂ ਦੇ ਵਿੱਚ, ਉਹਦੇ 'ਚ ਅਸੀਂ ਕਾਮਨਲੀ ਜਿਹੜੇ ਦੇਖਦੇ ਹਾਂ, ਚਾਹੇ ਉਹ ਬੋਆਇਜ਼ ਨੇ ਚਾਹੇ ਗਰਲਸ ਨੇ, ਉਹਨਾਂ 'ਚ ਇਕੁਅਲੀ ਕਾਮਨ ਹੀ ਹੈ ਆਤਮ ਹੱਤਿਆ ਦੀ ਬਾਰ।
0: ਅੱਜ ਕੱਲ੍ਹ ਜਿਹੜਾ ਅਸੀਂ ਟ੍ਰੈਂਡ ਦੇਖਦੇ ਪਏ ਹਾਂ ਕਿ ਸੋਸ਼ਲ ਮੀਡੀਆ ਦਾ ਜਾਂ ਫੋਨ ਵਿੱਚ ਸਕਰੀਨ ਦਾ, ਬੱਚੇ ਅਤੇ ਬਜ਼ੁਰਗ ਅਤੇ ਨੌਜਵਾਨ ਵੀ ਸਕਰੀਨ ਨੂੰ ਜ਼ਿਆਦਾ ਟਾਈਮ ਦਿੰਦੇ ਨੇ, ਪਰਿਵਾਰਿਕ ਤੌਰ 'ਤੇ ਇੱਕ ਦੂਜੇ ਨਾਲ ਘੱਟ ਵਿਚਰਦੇ ਨੇ, ਕੀ ਇਹ ਸਭ ਕੁਛ ਅੱਜ ਕੱਲ੍ਹ ਜੋ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਇਨਸਾਨ ਇੱਕ ਇਕੱਲਾਪਨ ਮਹਿਸੂਸ ਕਰਦਾ ਹੈ, ਉਸ ਇਕੱਲੇਪਨ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਇਸ ਇਕੱਲੇਪਨ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
1: ਅਕੇਲਾਪਨ ਜਿਹੜਾ ਇੱਕ ਬਹੁਤ ਵੱਡਾ ਚੈਲੇਂਜ ਹੈ ਸਾਡੀ ਵਰਲਡ ਹੈਲਥ ਔਰਗਨਾਈਜੇਸ਼ਨ ਵੀ ਕਹਿੰਦੀ ਹੈ ਕਿ ਸਭ ਤੋਂ ਵੱਡਾ ਚੈਲੇਂਜ ਆਉਣ ਵਾਲੇ ਟਾਈਮ ਵਿੱਚ ਇਹੀ ਹੈਗਾ ਲੋਨਲੀਨੈਸ, ਕਿ ਆਦਮੀ ਅਕੇਲਾ ਤਾਂ ਹੈ ਪਰ ਪਰਿਵਾਰ 'ਚ ਵੀ ਰਹਿ ਕੇ ਅਕੇਲਾ ਹੈਗਾ। ਤੁਸੀਂ ਬੈਠੇ ਹੋ, ਅਗਰ ਡਿਨਰ ਕਰ ਰਹੇ ਹੋ ਅਤੇ ਜਾਂ ਖਾਣਾ ਖਾ ਰਹੇ ਹੋ, ਤਾਂ ਸਾਰਾ ਆਦਮੀ ਆਪਣੇ ਮੋਬਾਈਲ ਫੋਨ 'ਤੇ ਬਿਜ਼ੀ ਹੈਗਾ। ਉਹਨੂੰ ਸਭ ਤੋਂ ਵੱਡਾ ਤਰੀਕਾ ਜਿਹੜਾ ਅਸੀਂ ਪਹਿਲੇ ਵੀ ਅਪਣਾਉਂਦੇ ਸੀ ਸਾਡੇ ਪਰਿਵਾਰਾਂ ਦੇ ਵਿੱਚ, ਜਿਸ ਤਰ੍ਹਾਂ ਕਾਮਨਲੀ ਹੁੰਦਾ ਸੀਗਾ, ਕਿ ਇਹ ਸਾਰੀਆਂ ਜਿਹੜੀ ਚੀਜ਼ਾਂ ਨੇ ਮੋਬਾਈਲ ਫੋਨ ਨੂੰ ਡਿਸਾਈਡ ਕਰਕੇ ਆਪਸ ਵਿੱਚ, ਕਿ ਬਾਈ ਹੁਣ ਅਸੀਂ 1 ਘੰਟਾ ਖਾਣਾ ਖਾਣਾ, ਮੋਬਾਈਲ ਫੋਨ ਸਾਰੇ ਆਫ ਕਰ ਦਿਉ ਔਰ ਪਰੇ ਰੱਖ ਦਿਉ, ਇੱਕ ਟੇਬਲ ਬਣਾ ਦਿਉ ਜਿੱਥੇ ਰੱਖ ਦਿਉ, ਅਤੇ ਹੁਣ ਅਸੀਂ ਆਪਸ ਹੀ ਗੱਲਬਾਤ ਕਰਾਂਗੇ। ਅਤੇ ਆਪਸ ਦੀ ਇੰਟਰੈਕਸ਼ਨ ਜਿਹੜਾ ਨਾ ਬਹੁਤ ਜ਼ਰੂਰੀ ਹੈਗਾ ਅਕੇਲੇਪਨ ਨੂੰ ਦੂਰ ਕਰਨ ਵਾਸਤੇ। ਹਸਬੈਂਡ ਵਾਈਫ ਕੋਲ ਪੁੱਛ ਸਕਦਾ ਕਿ ਬਈ ਅੱਜ ਦਾ ਦਿਨ ਤੁਹਾਡਾ ਕਿਸ ਤਰ੍ਹਾਂ ਨਿਕਲਿਆ, ਅੱਜ ਦੇ ਦਿਨ ਦੇ ਬਾਰੇ ਦੱਸੋ, ਔਰ ਕੋਈ ਖਾਸ ਪ੍ਰੋਬਲਮ ਤੁਹਾਨੂੰ ਫੇਸ,
0: ਮਤਲਬ ਪੂਰੇ ਦਿਨ ਦੀ ਜਾਣਕਾਰੀ ਪਰਿਵਾਰ ਨੂੰ ਇੱਕ ਦੂਸਰੇ ਤੋਂ ਲੈਣੀ ਚਾਹੀਦੀ ਹੈ, ਕਿਸੇ ਤਰ੍ਹਾਂ ਦਾ ਮਾੜਾ ਦਿਨ ਨਿਕਲਿਆ ਜਾਂ ਚੰਗਾ ਨਿਕਲਿਆ, ਉਹ ਸਾਰੇ ਜਦੋਂ ਆਪਸ 'ਚ ਸ਼ੇਅਰ ਹੋ ਜਾਂਦੇ ਨੇ ਤਾਂ ਉੱਥੇ ਡਿਪਰੈਸ਼ਨ ਘੱਟ ਜਾਂਦਾ।
1: ਹਾਂ, ਡਿਪਰੈਸ਼ਨ ਘੱਟ ਜਾਂਦਾ ਉਹਦੇ 'ਚ, ਕਿਉਂਕਿ ਬਹੁਤ ਸਾਰੀ ਅਸੀਂ ਕਹਿੰਦੇ ਸਾਈਕੋਥੈਰੇਪੀ ਵੀ ਮਿਲਦੀ ਹੈ, ਸਜੈਸ਼ਨਸ ਮਿਲਦੀਆਂ ਨੇ ਦੂਸਰੇ ਲੋਕਾਂ ਤੋਂ,
0: ਇੱਕ ਦੂਜੇ ਦਾ ਸਪੋਰਟ ਵੀ ਮਿਲ ਜਾਂਦਾ,
1: ਸਪੋਰਟ ਵੀ ਮਿਲਦਾ ਹੈਗਾ, ਅਤੇ ਦੂਸਰੇ ਉਹਨੂੰ ਲੱਗਦਾ ਕਿ ਮੇਰੀ ਗੱਲਾਂ ਸੁਣਨ ਵਾਸਤੇ ਪਰਿਵਾਰ 'ਚ ਲੋਕ ਹੈਗੇ, ਇਹ ਬਹੁਤ ਜ਼ਰੂਰੀ ਹੈਗਾ।
0: ਡਾਕਟਰ MS ਪਾਟੀਆ, ਅੱਜ ਤੁਸੀਂ ਸਾਡੇ ਪ੍ਰੋਗਰਾਮ ਸਿਹਤ ਸੰਵਾਦ ਵਿੱਚ ਸਾਨੂੰ ਆਤਮ ਹੱਤਿਆ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਆਉਣ ਲਈ ਅਤੇ ਸਾਨੂੰ ਇੰਨੀ ਲਾਹੇਵੰਦ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ।
2: ਸਿਹਤ ਸੰਭਾਲ ਪ੍ਰੋਗਰਾਮ 'ਚ ਹੁਣੇ ਤੁਸੀਂ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ, ਇਸ ਵਿਸ਼ੇ 'ਤੇ ਡਾਕਟਰ MS ਪਾਟੀਆ ਨਾਲ ਕੀਤੀ ਗੱਲਬਾਤ ਸੁਣ ਰਹੇ ਸੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਪਰਵਿੰਦਰ ਕੌਰ। ਤੇ ਹੁਣ ਕੁਝ ਲੋਕ ਗੀਤ ਸੁਣ ਲੈਂਦੇ ਹਾਂ, ਆਓ ਸੁਣੀਏ। ਸੁਣਵੇ ਕੈਂਠੇ ਵਾਲਿਆ ਮੈਂ ਬੋਲਾਂ ਤੇ ਕੁਪੱਤੀ, ਗਾਇਕਾ ਨੇ ਊਸ਼ਾ ਸੇਠ।

ਤੌਰ ਦੇ ਗਾਏ ਇਸ ਲੋਕ ਗੀਤ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਛੇਤੀ ਹੀ ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

0: हम आकाशवाणी दिल्ली के इंद्रप्रस्थ चैनल से बोल रहे हैं। मीडिया वेव 366.3 मीटर अर्थात 819 किलोहर्ट्स, DRM 810 किलोहर्ट्स पर। श्रोताओं, 1:40 होने वाले हैं, आइए सुनते हैं पंजाबी में समाचार।
1: नमस्कार, ये आकाशवाणी है। ਖਬਰਾਂ ਦੇ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਵਰਤਮਾਨ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਨੇਪਾਲ ਵਿਚ ਭਿਆਨਕ ਖੜਨ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਤੇਜ਼ ਕਰਨ ਲਈ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆ ਭਰ ਵਿਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਵਰਜਤੀ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨਵੀਂ ਦਿੱਲੀ ਵਿਚ ਬ੍ਰਿਕਸ WBA ਮਹਿਲਾ ਅਗਵਾਈ ਵਿਕਾਸ ਸੰਮੇਲਨ ਵਿਚ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਦੇ ਵਿਕਾਸ ਅਤੇ ਮੌਕਿਆਂ ਨੂੰ ਵਧਾਉਣ ਲਈ ਕਰਜ਼ੇ ਬਾਜ਼ਾਰ ਅਤੇ ਵਪਾਰ ਤੇ ਸਪਸ਼ਟ ਨਿਯਮਾਂ ਤੱਕ ਆਸਾਨ ਪਹੁੰਚ ਦੀ ਲੋੜ ਤੇ ਜ਼ੋਰ ਦਿੱਤਾ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਸਮਰੱਥ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਸਿੱਖਿਆ, ਹੁਨਰ ਅਤੇ ਬਿਹਤਰ ਜੀਵਨ ਪੱਧਰ ਰਾਹੀਂ ਦੇਸ਼ ਦੇ ਵਿਕਾਸ ਦਾ ਚਾਲਕ ਬਣਾਇਆ ਹੈ। ਔਰਤਾਂ ਦੀ ਵਿੱਤੀ ਸ਼ਮੂਲੀਅਤ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਦੇਸ਼ ਵਿਚ ਲਗਭਗ 30 ਕਰੋੜ ਮਹਿਲਾ ਬੈਂਕ ਖਾਤਾ ਧਾਰਕ ਨੇ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀਆਂ ਇਛੁਕ ਔਰਤਾਂ ਨੂੰ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ ਦਿੱਤੇ ਜਾਂਦੇ ਨੇ।
2: भारत में करीब 30 करोड़ महिलाओं के बैंक खाते हैं। अपना काम शुरू करने वाली महिलाओं को बिना किसी जमानत के ऋण भी दिया जा रहा है। इसके अंतर्गत करीब 10 करोड़ ग्रामीण महिलाएं 90 लाख से अधिक स्वयं सहायता समूहों से जुड़ी हैं।
1: ਬ੍ਰਿਕਸ ਦੇਸ਼ਾਂ ਦਰਮਿਆਨ ਵਧੇਰੇ ਸਹਿਯੋਗ ਦੀ ਮੰਗ ਕਰਦੇ ਉਨ੍ਹਾਂ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਮੈਂਬਰ ਦੇਸ਼ਾਂ, ਭਾਈਵਾਲ ਦੇਸ਼ਾਂ ਅਤੇ ਦੁਨੀਆਂ ਲਈ ਇਕ ਵਧੇਰੇ ਖੁਸ਼ਹਾਲ ਭਵਿੱਖ ਦਾ ਰਾਹ ਨੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਐਤਵਾਰ ਨੂੰ ਨਵੀਂ ਦਿੱਲੀ ਵਿਚ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦਸਿਆ ਕਿ ਉਹ ਆਪਣੇ ਸੰਬੋਧਨ ਵਿਚ ਦੁਨੀਆਂ ਦੀਆਂ ਬਦਲਦੀਆਂ ਬਹੁਤ ਧਰੁਵੀ ਹਕੀਕਤਾਂ ਨੂੰ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਗੁਤਰਸ ਇਸ ਗੱਲ ਤੇ ਜ਼ੋਰ ਦੇਣਗੇ ਕਿ ਅੱਜ ਦੀਆਂ ਆਰਥਿਕ, ਜਨਸੰਖਿਆਕੀ ਅਤੇ ਭੂ ਰਾਜਨੀਤਿਕ ਹਕੀਕਤਾਂ 1945 ਦੀਆਂ ਹਕੀਕਤਾਂ ਤੋਂ ਵੱਖਰੀਆਂ ਨੇ ਅਤੇ ਬ੍ਰਿਕਸ ਦੇਸ਼ ਇਸ ਬਦਲਦੀ ਹਕੀਕਤ ਦੀ ਨੁਮਾਇੰਦਗੀ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲਾ ਇਹ ਸੰਮੇਲਨ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਵਿਸ਼ੇ ਤੇ ਆਧਾਰਿਤ ਹੈ। ਸ੍ਰੀ ਦੁਜਾਰਿਕ ਨੇ ਕਿਹਾ ਕਿ ਗੁਤਰਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਹੋਰ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ। ਨੇਪਾਲ ਵਿਚ ਇਹ ਭਿਆਨਕ ਖੜਨ ਦੇ ਮੱਦੇਨਜ਼ਰ ਭਾਰਤ ਨੇ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦੇ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਭਾਰਤ ਨੇ ਪਾਲ, ਬਚਾਅ ਅਤੇ ਫੋਰੈਂਸਿਕ ਕਾਰਜਾਂ ਵਿਚ ਮਦਦ ਲਈ 54 ਮਾਹਰਾਂ ਦੀਆਂ ਸੇਵਾਵਾਂ ਵੀ ਮੁਹੱਈਆ ਕਰਾਈਆਂ ਨੇ। ਨੇਪਾਲ ਵਿਚ ਭਾਰਤੀ ਦੂਤਘਰ ਨੇ ਕੱਲ੍ਹ ਦਸਿਆ ਕਿ ਭਾਰਤੀ ਹਵਾਈ ਫੌਜ ਦਾ 8ਵਾਂ ਜਹਾਜ਼ 35 ਟਨ ਰਾਹਤ ਅਤੇ ਬਚਾਅ ਸਮੱਗਰੀ ਲੈ ਕੇ ਕਾਠਮੰਡੂ ਪਹੁੰਚਿਆ। ਅਧਿਕਾਰੀਆਂ ਨੇ ਦਸਿਆ ਕਿ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1377 ਹੋ ਗਈ, ਜਦਕਿ 5000 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਰਾਸ਼ਟਰੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ ਨੇ ਦਸਿਆ ਕਿ ਸਭ ਤੋਂ ਵੱਧ 364 ਮੌਤਾਂ ਚਿਤਵਨ ਵਿਚ ਦਰਜ ਕੀਤੀਆਂ ਗਈਆਂ ਨੇ, ਜਿਸ ਤੋਂ ਬਾਅਦ 228 ਮੌਤਾਂ ਨਵਲਪਰਾਸੀ ਪੂਰਬ ਅਤੇ 222 ਨਵਲਪਰਾਸੀ ਪੱਛਮ ਵਿਚ ਹੋਈਆਂ ਨੇ। ਪ੍ਰਭਾਵਿਤ ਇਲਾਕਿਆਂ ਵਿਚੋਂ 13,600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਵਿਚ ਜਪਾਨ ਏਅਰ ਸੈਲਫ ਡਿਫੈਂਸ ਫੋਰਸ ਦੇ ਲੜਾਕੂ ਜਹਾਜ਼ਾਂ ਦੀ ਪਹਿਲੀ ਭਾਰਤ ਫੇਰੀ ਨੂੰ ਭਾਰਤ ਜਪਾਨ ਰੱਖਿਆ ਭਾਈਵਾਲੀ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਦਸਿਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਵੱਧ ਰਹੇ ਵਿਸ਼ਵਾਸ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸ੍ਰੀ ਸਿੰਘ ਨੇ ਕਿਹਾ ਕਿ ਫੈਸਲਾ ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿਨਜੀਰੋ ਕੋਇਜੂਮੀ ਨਾਲ ਸਾਰਥਕ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਵੀਰ ਗਾਰਜਨ ਅਭਿਆਸ ਵਰਗੇ ਦੁਵੱਲੇ ਦੌਰੇ ਨਾਲ ਇਹ ਤਾਲਮੇਲ ਹੋਰ ਮਜ਼ਬੂਤ ਹੋਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਸ੍ਰੀਲੰਕਾ ਦੇ 2 ਦਿਨਾਂ ਦੌਰੇ ਤੇ ਨੇ। ਅੱਜ ਉਨ੍ਹਾਂ ਕੋਲੰਬੋ ਵਿਚ ਸ੍ਰੀਲੰਕਾ ਦੇ ਸਾਬਕ ਕ੍ਰਿਕਟਰ ਅਰਵਿੰਦ ਡੀ ਸਿਲਵਾ, ਸਨਤ ਜੈਸੂਰੀਆ ਤੇ ਚਿਮਿੰਡਾ ਵਾਸ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਇਨ੍ਹਾਂ ਕ੍ਰਿਕਟਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਸੈਂਡਲ ਹੈ @ARN ਜਲੰਧਰ, ਸਾਡਾ ਫੇਸਬੁੱਕ ਪੇਜ ਹੈ ARN-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਸਾਲ 2012 ਵਿਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਸ੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ ਤੇ ਜੰਗਲੀ ਜੀਵ ਅਤੇ ਕਿਰਤ ਵਿਭਾਗਾਂ ਦੇ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਨੇ ਤਿੰਨ ਵਾਰ 1997, 2007 ਅਤੇ 2012 ਵਿਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮੀ 5 ਵਜੇ ਜਲੰਧਰ ਵਿਚ ਮਾਡਲ ਹਾਊਸ ਨੇੜੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਏਗਾ। ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆਂ ਭਰ ਵਿਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਵਨਾਤਮਕ ਤਣਾਅ ਅਤੇ ਮੁਸ਼ਕਲ ਹਾਲਾਤ ਨਾਲ ਜੂਝ ਰਹੇ ਲੋਕਾਂ ਨੂੰ ਸਮੇਂ ਸਿਰ ਸਹਾਇਤਾ, ਸਮਝ ਅਤੇ ਢੁਕਵੀਂ ਦੇਖਭਾਲ ਦੀ ਲੋੜ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਕਿ ਧੀਰਜ ਨਾਲ ਅਤੇ ਬਿਨਾਂ ਕਿਸੇ ਅਗਾਊਂ ਧਾਰਨਾ ਦੇ ਉਨ੍ਹਾਂ ਨੂੰ ਸੁਣਨਾ ਉਨ੍ਹਾਂ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰ ਸਕਦਾ ਹੈ। ਇਸ ਮੌਕੇ ਤੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਲੋਕਾਂ ਦੀ ਭਾਵਨਾਤਮਕ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਲੋੜ ਪੈਣ ਤੇ ਪਰਿਵਾਰ, ਕਿਸੇ ਭਰੋਸੇਮੰਦ ਵਿਅਕਤੀ ਤੇ ਮਾਨਸਿਕ ਸਿਹਤ ਮਾਹਰ ਤੋਂ ਮਦਦ ਲੈਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਪਰਮਵੀਰ ਚੱਕਰ ਨਾਲ ਸਨਮਾਨਿਤ ਕੰਪਨੀ ਕੁਆਟਰ ਮਾਸਟਰ ਹੋਲਡਰ ਅਬਦੁਲ ਹਾਮਿਦ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਅਬਦੁਲ ਹਾਮਿਦ ਨੇ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਅਦੁੱਤੀ ਹਿੰਮਤ ਅਤੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਸ੍ਰੀ ਬਿਰਲਾ ਨੇ ਕਿਹਾ ਕਿ ਆਪਣੀ ਹਿੰਮਤ ਅਤੇ ਹਾਜ਼ਰ ਦਿਮਾਗੀ ਨਾਲ ਅਬਦੁਲ ਹਾਮਿਦ ਨੇ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕੀਤਾ ਅਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਮੋਰਚੇ ਤੇ ਡਟੇ ਰਹੇ। ਲੋਕ ਸਭਾ ਸਪੀਕਰ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਬਿਹਾਰ ਵਿਚ ਹੜ੍ਹਾਂ ਸਬੰਧੀ ਹਾਲਤ ਵਿਚ ਥੋੜਾ ਸੁਧਾਰ ਹੋਇਆ। ਕਈ ਨਦੀਆਂ ਵਿਚ ਪਾਣੀ ਦਾ ਪੱਧਰ ਹੁਣ ਘੱਟ ਰਿਹਾ। ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਮਲੇਸ਼ੀਆ, ਤਿਮੋਰ ਲੈਸਟੇ ਅਤੇ ਮਿਆਂਮਾਰ ਦੇ ਆਪਣੇ ਹਮਰੁਤਬਾ ਨਾਲ ਉੱਚ ਪੱਧਰੀ ਦੁਆਲੀਆਂ ਮੀਟਿੰਗਾਂ ਕੀਤੀਆਂ। ਮਲੇਸ਼ੀਆ ਦੇ ਖੇਤੀਬਾੜੀ ਮੰਤਰੀ ਮੁਹੰਮਦ ਬਿਨ ਸਾਬੂ ਨਾਲ ਆਪਣੀ ਮੁਲਾਕਾਤ ਵਿਚ ਸ੍ਰੀ ਚੌਹਾਨ ਨੇ ਗਿਆਨ, ਮੁਹਾਰਤ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਦੋਹਾਂ ਮੰਤਰੀਆਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਹੋਏ ਕਿ ਬਹੁਤ ਸਾਰੇ ਦੁਆਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸ੍ਰੀ ਚੌਹਾਨ ਨੇ ਮਿਆਂਮਾਰ ਦੇ ਖੇਤੀਬਾੜੀ ਮੰਤਰੀ ਮਿਨ ਨੌਂਗ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦੇ ਸਹਾਇਕ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਵਿਚਕਾਰ ਇਕ ਸਮਝੌਤਾ ਪੱਤਰ ਅੰਤਮ ਪੜਾਅ ਵਿਚ ਹੈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਹ ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਗਰੁੱਪ ਪੜਾਅ ਦੇ ਤਿੰਨੋਂ ਮੈਚ ਜਿੱਤੇ ਨੇ। ਕੱਲ੍ਹ ਦੂਜੇ ਸੈਮੀਫਾਈਨਲ ਵਿਚ ਸ੍ਰੀਲੰਕਾ ਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। ਯੂਐਸ ਓਪਨ ਟੈਨਿਸ ਵਿਚ ਮਰਦਾਂ ਦੇ ਸਿੰਗਲਜ਼ ਦੇ ਸੈਮੀਫਾਈਨਲ ਵਿਚ ਅੱਜ ਅਮਰੀਕੀ ਖਿਡਾਰੀ ਬੈਨ ਸ਼ੈਲਟਨ ਅਤੇ ਫਰਾਂਸਿਸ ਟਿਆਫੋ ਆਹਮੋ ਸਾਹਮਣੇ ਹੋਣਗੇ। ਸ਼ੈਲਟਨ ਨੇ 5 ਸੈੱਟਾਂ ਦੇ ਰੋਮਾਂਚਕ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 6-7, 6-1, 6-3, 1-6, 7-6 ਨਾਲ ਹਰਾਇਆ। 11ਵਾਂ ਦਰਜਾ ਪ੍ਰਾਪਤ ਟਿਆਫੋ ਨੇ ਹਮਵਤਨ ਐਲੈਕਸ ਮਿਸ਼ਲੇਸਨ ਨੂੰ ਹਰਾਇਆ ਹੈ। ਮਹਿਲਾ ਸਿੰਗਲ ਸੈਮੀਫਾਈਨਲ ਵਿਚ ਭਾਰਤੀ ਮੌਜੂਦਾ ਚੈਂਪੀਅਨ ਐਰੀਨਾ ਸਬਾਲੈਂਕਾ ਦਾ ਮੁਕਾਬਲਾ ਜੈਸਿਕਾ ਨਾਲ ਹੋਏਗਾ। ਦੂਜਾ ਸੈਮੀਫਾਈਨਲ ਕੋਕੋ ਗੋਫ ਤੇ ਐਲੇਨਾ ਰਿਬਕੀਨਾ ਵਿਚਕਾਰ ਖੇਡਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਮਹਿਲਾ ਉਦਮੀਆਂ ਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਨੇਪਾਲ ਵਿਚ ਭਿਆਨਕ ਖੜਾਂ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਪੇਸ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆਂ ਭਰ ਵਿੱਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
3: आदाब, ये आकाशवाणी है। खबरों के साथ मैं शगुफ्ता यास्मीन। ज़राअत के मरकजी वजीर शिवराज सिंह चौहान ने मुश्तरका ज़रई तहकीक टेक्नोलॉजी और इख्तरा के सिलसिले में इश्तराक को मुस्तहकम करने की खातिर मलेशिया, तिमोर लेस्ते और म्यांमा के अपने हममनसबों के साथ दोतरफा मीटिंगें की हैं। आलमी सेहत तंजीम के सरबराह डॉक्टर टेड्रोस अधानोम गेब्रेसिस ने जच्चा बच्चा की सेहत देखभाल के सिलसिले में भारत की नुमाया हुसूलियाबियों की सताइश की है। उन्होंने तिमोर लेस्ते में सेहत के मरकजी वजीर जेपी नड्डा से मुलाकात की। भारतीय महकमे मौसमियात ने आज ओडिशा में शदीद से बहुत शदीद बारिश के लिए रेड अलर्ट जारी किया है। क्रिकेट में आज शाम दुबई में खवातीन एशिया के सेमीफाइनल में भारत का मुकाबला बांग्लादेश से होगा और यूएस ओपन में आज मर्दों के सिंगल्स का सेमीफाइनल खेला जाएगा। अब खबरें तफसील से। ज़राअत और किसानों की बहबूद के मरकजी वजीर शिवराज सिंह चौहान ने मलेशिया, तिमोर लेस्ते और म्यांमा के अपने हम मनसबों के साथ आला सतही दोतरफा मीटिंगें की। नई दिल्ली में ज़राअत और जंगलात से मुतालिक नवें आसियान भारत वजारती मीटिंग के मौके पर कल ये मीटिंगें हुईं। मलेशिया के ज़राअत और खुराक की यकीनी फराहमी के वजीर मोहम्मद बिन साबू के साथ मुलाकात के दौरान जनाब चौहान ने मालूमात, महारत और बेहतरीन तौर तरीकों के तबादले की अहमियत पर जोर दिया। वजीर मौसूफ ने मुश्तरका ज़रई तहकीक टेक्नोलॉजी और इख्तरा के सिलसिले में इश्तराक को मुस्तहकम करने पर भी दिलचस्पी का इजहार किया। इस दौरान जनाब चौहान ने म्यांमा के ज़राअत के वजीर मेन्नाओं के साथ मीटिंग की। मीटिंग के दौरान वजीर मौसूफ ने कहा कि ज़राअत और उससे वाबस्ता शोबों में इश्तराक को मुस्तहकम करने की खातिर दोनों मुल्कों के दरमियान मुफाहमतनामे आखिरी मरहले में हैं। आलमी सेहत तंजीम WHO के डायरेक्टर जनरल डॉक्टर टेड्रोस अधानोम गेब्रेसिस ने तिमोर लेस्ते के दिल्ली में जुनूब मशरकी एशिया के लिए WHO की इलाकाई कमेटी के 79वें इजलास के मौके पर सेहत के मरकजी वजीर जगत प्रकाश नड्डा से मुलाकात की। डॉक्टर टेड्रोस ने खासतौर से जच्चा बच्चा की सेहत और गैर मुतअद्दी बीमारियों से निमटने के सिलसिले में सेहत के मामले में भारत की नुमाया हुसूलियाबियों की सताइश की। सोशल मीडिया की एक पोस्ट पर WHO के डायरेक्टर जनरल ने कहा कि 1,60,000 आयुष्मान आरोग्य मंदिरों के जरिए भारत ब्लड प्रेशर, डायबिटीज और आम कैंसर के सिलसिले में स्क्रीनिंग को मुस्तहकम कर रहा है। उन्होंने कहा कि भारत की आशा वर्कर सेहत की देखभाल की एक और ताकतवर मिसाल हैं, जो जहां लोग हैं वहां पहुंचती हैं और माओं और बच्चों को हमल से लेकर बाद तक मदद फराहम करती हैं। डॉक्टर टेड्रोस ने कहा कि टीकाकारी में तौसी और इदाराजाती जच्चगी में इजाफे से जच्चा बच्चा अमवात में खातिरखाह कमी आई है। ब्रिक्स समिट 2026 से पहले दिल्ली पुलिस ने बढ़ती हुई सिक्योरिटी तशवीश के मद्देनजर इस माह की 14 तारीख तक आज से कौमी राजधानी में ड्रोन उड़ाने और मुख्तलिफ दीगर छोटे फजाई प्लेटफॉर्म्स पर मुकम्मल पाबंदी नाफिज कर दी है। दिल्ली पुलिस के कमिश्नर अनुराग कुमार ने समिट के लिए सिक्योरिटी बंदोबस्त के एक हिस्से के तौर पर भारतीय नागरिक सुरक्षा संहिता की दफा 163 के तहत ये अहकाम जारी किए हैं। ये पाबंदी पीर के रोज तक जारी रहेगी। तमिलनाडु में मदुरानताकम और धारापुरम रिजर्व असेंबली हलकों का जिमनी चुनाव 6 अक्टूबर को होगा। इसके लिए नोटिफिकेशन आज जारी किया जा रहा है। कागजात नामजदगी इस महीने की 16 तारीख तक दाखिल किए जा सकेंगे, जबकि नाम वापस लेने की आखिरी तारीख 19 सितंबर है। इधर DMK पार्टी ने दोनों हलकों के लिए अपने उम्मीदवारों का ऐलान कर दिया है। ये चुनाव अहमियत का हामिल है क्योंकि असेंबली इंतखाबात के बाद इत्तेहाद बदल गया है। TVK यानी तमिलगा वेत्री कड़गम की जेर क्यादत इत्तेहाद को सेक्युलर सोशल जस्टिस विक्ट्री अलायंस का नाम दिया गया है और कांग्रेस, VCK, IUML और MDMK जैसी पार्टियां उसकी नई इत्तेहादी पार्टियां हैं जो पहले DMK इत्तेहाद में शामिल थीं। ये खबरें आकाशवाणी से नशर की जा रही हैं। امریکہ کے صدر ڈونالڈ ٹرمپ نے کہا ہے کہ ان کے مطابق ایران جنگ نومبر میں ہونے والے وسط مدتی انتخابات کے بعد تک جاری رہے گی۔ انہوں نے مزید کہا کہ خام تیل کی قیمتیں اس سے قبل نیچے نہیں آئیں گی۔ جناب ٹرمپ نے کہا کہ وہ سمجھتے ہیں کہ ان انتخابات کے بعد جنگ فوری طور پر رک جائے گی۔ انہوں نے اپنے اس دعوے کے بارے میں شواہد پیش نہیں کیے کہ ایران ان انتخابات کو متاثر کرنے کی کوشش کر رہا ہے۔ 7 مہینے سے جاری اس جنگ نے خام تیل کی قیمتوں میں اضافہ کر دیا ہے اور ٹرمپ کی منظوری کی درجہ بندی کو متاثر کیا ہے، جس کے سبب ریپبلکن اس جنگ کو ختم کرنے کا دباؤ بنا رہے ہیں۔ جولائی کے بعد سے کل پہلی مرتبہ خام تیل کی قیمت $100 فی بیرل پر تھیں۔ بھارتی محکمہ موسمیات آئی ایم ڈی نے آج کے لیے اوڈیشا میں شدید سے بہت شدید بارش کے لیے ریڈ الرٹ جاری کیا ہے۔ موسمیات کی ایجنسی نے اگلے 3 سے 4 روز کے دوران آسام، میگھالے، ناگالینڈ، منی پور، میزورم، تریپورہ، گنگا کی ترائی والے مغربی بنگال، بہار، جھارکھنڈ، چھتیس گڑھ، کیرلم، ماہے اور اتراکھنڈ میں شدید بارش کی پیشگوئی کی ہے۔ موسمیات کے محکمے نے تمل ناڈو، پدوچیری، کرائیکل، آندھرا پردیش، تلنگانہ، ذیلی ہمالیائی مغربی بنگال اور سکم میں اس ماہ کی 15 تاریخ تک گرج چمک کے ساتھ چھینٹے پڑنے اور تیز ہوائیں چلنے کی بھی پیشگوئی کی ہے۔ بہار میں کئی ندیوں کی آبی سطح نیچے آنے کی وجہ سے سیلاب کی صورتحال میں بہتری آئی ہے۔ بچاؤ اور راحت کاری کی کارروائیوں میں تیزی آ گئی ہے۔ پیش ہے ایک رپورٹ۔
4: گنگا، سون، پنپن، گنڈک اور باگمتی ندیوں کی پانی کی سطح نیچے آ گئی ہے، جس کے سبب سیلاب کی صورتحال میں بہتری آئی ہے۔ بچاؤ اور راحت کارروائیوں میں تیزی آ گئی ہے۔ پٹنہ، ویشالی، سارن، منگیر، بھاگلپور اور اراول سمیت 14 اضلاع میں 40 لاکھ سے زیادہ افراد اس سیلاب سے متاثر ہوئے ہیں۔ راحتی کیمپ کھانے کا سامان، طبی سامان اور مدد اور دیگر اشیاء فراہم کر رہے ہیں۔ سینکڑوں گھروں کو نقصان پہنچا ہے، جبکہ تقریباً 700 دیہی سڑکیں پانی میں ڈوبی ہوئی ہیں، جس سے سڑک کنیکٹیویٹی متاثر ہوئی ہے۔ سڑکوں کی تعمیر کے وزیر انجینئر کمار شیلیندر نے افسران سے سڑکوں پر قریبی نظر رکھنے کو کہا ہے اور جیسے ہی پانی کی سطح نیچے ہوتی ہے ان سڑکوں کی مرمت کرنے کے احکامات دیے ہیں۔ ندھی شری کی رپورٹ کے ساتھ اردو خبروں کے لیے ارجمند علی خان۔
3: بھارتی جنتا پارٹی نے ایک مکمل 270 رکنی ریاستی ایگزیکٹو کمیٹی کا اعلان کیا ہے۔ ریاستی صدر سامک بھٹاچاریہ کی ہدایات کے تحت وزیر اعلیٰ شبھیندو ادھیکاری لسٹ میں سر فہرست ہیں اور انہیں تملک تنظیمی ضلع کے لیے ذمہ داری سونپی گئی ہے۔ اس کے علاوہ تعلیم کے